प्यारे गुरुदेव जी, सच्चे पातशाह, धन धन सतगुरु साहेब श्री गुरु नानक देव जी महाराज, हजूर अपने इन्हां अमृतमई वचना दे विच ये आखते हैं कि मेरे अंदर अपने जीवन नू सफल बनाण दी, अपने जीवन नू कामयाब करन दी, इस मनुखा जन्म नू अकाल पुरख वाहिगुरु दा ब्रह्म ज्ञान दा फल लगाण दी, जन्म मरण दे गेट चो निकलण दी, अकाल पुरख वाहिगुरु दी प्राप्ति दी इतनी इच्छा है, इतनी ख्वाहिश है कि अगर कोई इस मेरे जीवन नू सफल बनाने वाला मिल जाए तो कहते हैं मैं अपना तन उसनू वेच देने नू तैयार हूं ताँ कि ये तन सफला हो जाए, एक ते वेस्ट ना चलिया जाए। अगर कोई ये गारंटी ले ले कि ओ इस तन दे अंदर वाहिगुरु की जोत नू प्रगट करके मेरा भरम अज्ञान तमाम कर्मां दा जाल तमाम बंधन दुख सुख जन्म मरण इत्यादि दे विच्चों मैनू इस मैस दे विच्चों इस आवागमन दे गेट दे विच्चों निकाल सके अते मेरे इस शरीर नू सफला बना सके कि ये निष्फल नहीं गया। कहंदे हन मैं अगर कोई ऐसा कम करन वाला ऐसी मेरी मदद करन वाला मैनू मिल जाए तो मैं ये अपना तन उसनू वेच देण नू तैयार हूं। जदों असी कोई चीज किसे नू वेच दिन्ने हां उदों ओनरशिप जो है वह ट्रांसफर हो जाती है, उस उत्ते फिर साड़ी कोई अपनी ना अथॉरिटी रहिंदी है ना ओनरशिप रहिंदी है, वह वस्तु साड़ी रहिंदी ही नहीं जो असी किसे नू वेच दईए वह उसकी हो जाती है। इतनी दुर्लभ वस्तु, इतनी दुर्लभ वस्तु जो कि लखां करोड़ां जन्मां दे गेट तो बाद 84 लाख दे गेट तो बाद जो प्राप्त हुंदी है इस तो ज्यादा कीमती शायद कोई नहीं। गुरु बाबा जी कहंदे हन मेरे पास यह सब तो कीमती शायद है, कहंदे हन यह किते विरथी नब चली जाए, इस चांस में मैं गवाना नहीं चाहता, कोई इसका जुम्मा ले ले, कोई इसकी रिस्पॉन्सिबिलिटी ले ले, कोई इसकी गारंटी ले ले, तो मैं ये अपना तन उसनू वेच देण नू तैयार हूं। जो मर्जी इस तन नाल करे, इसनू मारे, जिंदा रखे, भुखा रखे, सत्कार दे, निरादर दे, ये उसकी खुशी, पर इसनू सफला बना दे, इसनू जिथे पहुंचना चाहिदा है उथे पहुंचा दे, इस दे विचों जो प्रगट होना चाहिदा है उसनू प्रगट कर दे, बस उस दे बदले दे विच मैं अपना तन दा मालक उसनू बना देण नू तैयार हां। यह तन वेची बै करी हुंदा है गहने रख देना, मैं उस दे गहने रखण नू तैयार हां। जे को लै विकाए, अगर कोई ये सौदा मेरे नाल करन नू तैयार होवे, क्योंकि अगली लाइन च महाराज जी आखदे नानक कम ना आवई जित तन ना ही सच्चा नाम, क्योंकि जिस तन दे विच अकाल पुरख वाहिगुरु का सच्चा नाम नहीं है
ਜਿਹੜਾ ਤਨ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਦੀਵਾਨਾ ਹੋਇਆ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਣ ਦੇ ਨਾਲ ਖੁਮਾਰੀ ਔਰ ਮਸਤੀ ਦੇ ਵਿੱਚ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਾਪ ਦੇ ਨਾਲ ਰੰਗਿਆ ਨਹੀਂ ਗਿਆ, ਜਿਸ ਉੱਤੇ ਉਹ ਗਲੋ ਨਹੀਂ ਆਈ, ਉਹ ਮਿਲਣ ਤ੍ਰਿਪਤੀ ਨਹੀਂ ਆਈ, ਕਹਿੰਦੇ ਉਹ ਤਨ ਕਿਸੇ ਵੀ ਕੰਮ ਦਾ ਨਹੀਂ, ਕਿਸੇ ਵੀ ਕੰਮ ਦਾ ਨਹੀਂ, ਉਹ ਤਨ ਵਿਕਾਰ ਵੇਸਟ, ਵੇਸਟ ਲੈਂਡ ਜਿਸ ਤਰ੍ਹਾਂ ਹੁੰਦੀ, ਯੂਜ਼ਲੈਸ। ਸੋ ਇਸ ਦੁਰਲੱਭ ਵਸਤੂ ਨੂੰ ਮਹਾਰਾਜ ਜੀ ਵੀ ਵੇਚ ਦੇਣ ਨੂੰ ਤਿਆਰ ਹਨ, ਤਾਂ ਕਿ ਕੋਈ ਐਸਾ ਮਿਲ ਜਾਏ ਜਿਹੜਾ ਇਸ ਨੂੰ ਇਸ ਦੀ ਮੰਜ਼ਿਲ ਤੇ ਪਹੁੰਚਾ ਦੇ। ਸਰੀਰ ਦੇ ਉੱਤੇ ਸਾਡੇ ਕੀਰਤਨ, ਤਨ ਨੂੰ ਸਮਝਣ ਦੇ ਉੱਤੇ ਸਾਡੇ ਕੀਰਤਨ ਵਿਚਾਰ ਜੋ ਚੱਲ ਰਹੇ ਹਨ, ਗੁਰੂ ਮਹਾਰਾਜ ਜੀ ਆਖਦੇ ਹਨ ਦੇਖੋ, ਲੋਕ ਅਤਿਅੰਤ ਯਤਨ ਕਰਦੇ ਹਨ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਜੋਗੀ ਹੋਵੇ ਯੋਗ ਹੋਵੇ, ਥਾਂ ਥਾਂ ਤੇ ਯੋਗਾ ਸੈਂਟਰ ਅੱਜ ਸਾਰੀ ਦੁਨੀਆਂ ਚ ਖੁੱਲੇ ਪਏ ਹਨ, ਜਿਨ੍ਹਾਂ ਨੂੰ ਨਹੀਂ ਵੀ ਆਉਂਦਾ ਉਹ ਵੀ ਸਿਖਾ ਰਹੇ ਹਨ, ਕਈ ਕਿਤਾਬਾਂ ਪੜ੍ਹ ਲੈਂਦੇ ਹਨ ਔਰ ਫਿਰ ਯੋਗਾ ਸਿਖਾ ਲੈਣਾ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਅਸੀਂ ਅਮਰੀਕਾ ਚ ਐਸੇ ਦੇਖੇ ਹਨ ਜਿਨ੍ਹਾਂ ਨੇ ਮਹੀਨਾ ਭਰ ਵੀ ਯੋਗਾ ਨਹੀਂ ਸਿੱਖਿਆ ਹੁੰਦਾ ਔਰ ਆਪਣਾ ਸਕੂਲ ਖੋਲ੍ਹ ਕੇ ਬੈਠ ਜਾਂਦੇ, ਬਿਗ ਬਿਜ਼ਨਸ। ਗੁਰੂ ਬਾਬਾ ਜੀ ਆਖਦੇ ਹਨ ਇਹਨਾਂ ਦੀ ਗੱਲ ਨਹੀਂ, ਜਿਹੜੇ ਬੜੇ ਤਕੜੇ ਤਕੜੇ ਯੋਗੀ, ਕਹਿੰਦੇ ਕੋਈ ਯੋਗੀ ਹੈ ਉਹ ਆਪਣੀ ਯੋਗਾ ਚ ਮਸਤ, ਯੋਗੀ ਹੋਵੇ ਯੋਗ ਹੋਵੇ, ਭੋਗੀ ਹੋਵੇ ਖਾਏ, ਕੋਈ ਪਦਾਰਥਾਂ ਦਾ, ਵੈਲਥ ਦਾ, ਵਰਲਡਲੀ ਸਕਸੈਸ ਦਾ ਦੀਵਾਨਾ ਹੈ ਉਹ ਸ਼ਗਨ ਛਕਾਉਣ ਦੇ ਵਿੱਚ ਲੱਗਾ ਹੋਇਆ ਹੈ, ਤਪੀਆ ਹੋਵੇ ਤਪ ਕਰੇ, ਕਿਸੇ ਨੂੰ ਤਪੱਸਿਆ ਦੀ ਕਰੇਜ਼ ਹੈ ਉਹ ਤਪੱਸਿਆ ਨਾਲ ਆਪਣੇ ਸਤਨ ਨੂੰ ਦੁਖੀ ਕਰੀ ਜਾ ਰਿਹਾ ਹੈ, ਤਪੀਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ, ਕੋਈ ਹੈ ਜੋ ਤੀਰਥਾਂ ਤੇ ਜਾ ਕੇ ਮਲ ਮਲ ਕੇ ਨਹਾਉਂਦਾ ਹੈ, ਤੀਰਥਾਂ ਤੇ ਜਾ ਕੇ ਟੁੱਬੀਆਂ ਲਗਾਉਂਦਾ ਹੈ, ਮੈਲ ਲੱਗੀ ਹੈ ਮਨ ਨੂੰ ਪਰ ਉਹ ਨਲਾਈ ਸਰੀਰ ਨੂੰ ਜਾਂਦੇ ਹਨ, ਕਹਿੰਦੇ ਕੋਈ ਕੁਛ ਕਰਦਾ ਹੈ, ਕੋਈ ਕੁਛ ਕਰਦਾ ਹੈ, ਐ ਅਕਾਲ ਪੁਰਖ ਵਾਹਿਗੁਰੂ ਆਈ ਐਮ ਨਾਟ ਇੰਟਰਸਟਡ ਇਨ ਐਨੀ ਆਫ ਦੀਸ, ਮੈਂ ਤਾਂ ਸਿਰਫ ਇੱਕ ਗੱਲ ਦੇ ਵਿੱਚ ਇੰਟਰਸਟਡ ਹਾਂ ਕਿ ਕੋਈ ਮੈਨੂੰ ਆ ਕੇ ਤੇਰੇ ਮਿਲਣ ਦਾ ਰਾਹ ਦੱਸੇ, ਕੋਈ ਤੇਰਾ ਸੱਦਾ ਦੱਸੇ, ਕੋਈ ਤੇਰੀ ਬਾਬਤ ਜ਼ਿਕਰ ਕਰੇ, ਕੋਈ ਤੇਰਾ ਸੱਦੜਾ, ਤੇਰਾ ਪੈਗਾਮ, ਤੇਰਾ ਸੁਨੇਹਾ, ਤੂੰ ਕੀ ਚਾਹਨਾ ਹੈ, ਤੂੰ ਕਿਸ ਚ ਪ੍ਰਸੰਨ ਹੈ, ਵਟ ਪਲੀਜ਼ਜ਼ ਯੂ, ਕੋਈ ਮੈਨੂੰ ਇਹ ਆ ਕੇ ਸਮਝਾਏ ਜਿਸ ਦੇ ਨਾਲ ਮੇਰਾ ਇਹ ਤਨ ਸਫਲਾ ਹੋ ਜਾਏ, ਕਹਿੰਦੇ ਮੈਂ ਉਸ ਸ਼ਖਸ ਨੂੰ ਆਪਣਾ ਇਹ ਤਨ ਵੇਚ ਦੇਣ ਨੂੰ ਤਿਆਰ ਹਾਂ ਕਿ ਇਹ ਤੇਰੀ ਚੀਜ਼ ਹੋਈ, ਤੂੰ ਇਸ ਦਾ ਮਾਲਕ ਹੋਇਆ, ਇਹ ਮੇਰੀ ਨਹੀਂ, ਤੂੰ ਜੋ ਆਖੇ ਮੈਂ ਉਸ ਨੂੰ ਕਰਨ ਨੂੰ ਤਿਆਰ ਹਾਂ, ਇਹ ਤੇਰਾ ਹੈ ਪਰ ਇਸ ਨੂੰ ਸਫਲਾ ਬਣਾ ਦੇ। ਕਹਿੰਦੇ ਤੇਰਾ ਸਦੜਾ ਸੁਣੀ ਜੇ ਭਾਈ ਜੇ ਕੋ ਬਹਿ ਅਲਾਏ, ਅਗਰ ਕੋਈ ਬੈਠ ਕੇ ਰੱਬ ਦਾ ਦੀਵਾਨਾ, ਰੱਬ ਨਾਲ ਜੁੜਿਆ ਹੋਇਆ, ਰੱਬ ਦਾ ਪ੍ਰੇਮ ਦਾ ਗੀਤ ਅਲਾਏ ਯਾਨੀ ਅਲਾਪ ਕਰੇ, ਤੇ ਕਹਿੰਦੇ ਮੈਂ ਸਿਰਫ ਉਸ ਨੂੰ ਸੁਣਨਾ ਚਾਹੁੰਦਾ, ਆਈ ਐਮ ਨਾਟ ਇੰਟਰਸਟਡ ਇਨ ਯੋਗਾ, ਇਨ ਤਪੱਸਿਆ, ਆਲ ਦੀਜ਼ ਕਾਇੰਡਸ ਆਫ ਮੈਥਡਸ। ਕਹਿੰਦੇ ਮੇਰੀ ਇੱਕ ਹੀ ਖਾਹਿਸ਼ ਹੈ ਕਿ ਕੋਈ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਮਿਲਣ ਦਾ ਸੱਦਾ, ਉਸਦਾ ਪੈਗਾਮ, ਉਸਦਾ ਰਸਤਾ ਸਮਝਾਏ ਤੇ ਦੱਸੇ ਕਿ ਕਿਸ ਤਰ੍ਹਾਂ ਇਸ ਤਨ ਨੂੰ ਸਫਲਾ ਕਰੀਦਾ ਹੈ। ਕਹਿੰਦੇ ਹਨ ਮੈਂ ਉਸਨੂੰ ਆਪਣਾ ਤਨ ਵੇਚ ਦੇਣ ਨੂੰ ਤਿਆਰ ਹਾਂ। ਇਹ ਹੈ ਇਸ ਸ਼ਬਦ ਦੇ ਭਾਵ। ਗੁਰੂ ਬਾਬਾ ਜੀ ਇਸ ਸ਼ਬਦ ਚ ਆਖਦੇ ਹਨ ਕਿਉਂਕਿ ਇਸ ਤਨ ਦੇ ਨਾਲ ਜੋ ਬੀਜਣਾ ਹੈ ਉਹੀ ਸਾਨੂੰ ਖਾਣਾ ਪੈਣਾ ਹੈ। ਜੈਸਾ ਬੀਜੇ ਸੋ ਲੁਣੇ, ਜੋ ਖੱਟੇ ਸੋ ਖਾਏ। ਤੋ ਅਸੀਂ ਇਸ ਤਨ ਦੇ ਨਾਲ ਬਹੁਤ ਕੁਛ ਐਸਾ ਬੀਜਦੇ ਹਾਂ ਜਿਸ ਨੂੰ ਫਿਰ ਅਸੀਂ ਖਾਣਾ ਨਹੀਂ ਚਾਹੁੰਦੇ। ਇਸ ਤਨ ਦੇ ਨਾਲ
ਅਸੀਂ ਉਹ ਕੁਛ ਬੀਜਦੇ ਹਾਂ ਜਿਸ ਦਾ ਜੋ ਫਲ ਹੈ ਉਹ ਬੜਾ ਕੌੜਾ ਲੱਗਦਾ ਹੈ। ਆਪ ਜੀ ਨੂੰ ਇੱਕ ਬਾਣੀ ਦੀ ਅੱਜ ਟੁੱਕ ਸੁਣਾਈਏ। ਕਹਿੰਦੇ ਹਨ

ਬਹੁਤ ਹੀ ਡੂੰਘੀਆਂ ਸਮਝਣ ਵਾਲੀਆਂ ਵਿਚਾਰਾਂ ਹਨ। ਕਹਿੰਦੇ ਜੇ ਕੋਈ ਇਨਸਾਨ ਦੁਨੀਆਂ ਦੀ ਕਾਮਯਾਬੀ ਦੀ ਮਸਤੀ ਦੇ ਵਿੱਚ 100 ਵਰੇ ਵੀ ਕਹਿੰਦੇ ਮਿੱਠਾ ਖਾਂਦਾ ਰਹੇ, ਭਾਵ ਵਰਡਲੀ ਲੈਜਰ ਨੂੰ ਉਹ ਰੈਲਿਸ਼ ਕਰਦਾ ਰਹੇ, ਵੀ ਫਿਰ ਕੌੜਾ ਖਾਏ, ਕਹਿੰਦੇ ਫਿਰ ਵੀ ਉਸਨੂੰ ਅਖੀਰ ਚ ਜਾ ਕੇ ਕੌੜਾ ਖਾਣਾ ਪੈਣਾ ਹੈ। ਇੱਕ ਦਿਨ ਐਸਾ ਆ ਜਾਣਾ ਹੈ, ਸਿਹਤ ਨੇ ਜਵਾਬ ਦੇ ਜਾਣਾ, ਫਿਰ ਡਾਕਟਰਾਂ ਨੇ ਕਹਿਣਾ ਹੁਣ ਤੂੰ ਆਹ ਨਹੀਂ ਖਾ ਸਕਦਾ, ਆਹ ਨਹੀਂ ਪੀ ਸਕਦਾ, ਉਸਦੀਆਂ ਆਦਤਾਂ ਨੇ ਉਸਨੂੰ ਮਜਬੂਰ ਕਰਨਾ ਹੈ। ਦੂਸਰਿਆਂ ਨੂੰ ਖਾਂਦਿਆਂ ਪੀਂਦਿਆਂ ਦੇਖ ਕੇ ਉਸਨੇ ਬੜਾ ਦੁਖੀ ਹੋਣਾ ਹੈ। ਉਹ ਜੋ ਸਮਾਂ ਹੈ ਉਹ ਐਕਸਟ੍ਰੀਮਲੀ ਪੇਨਫੁਲ ਹੈ। ਜੇ 100 ਵਰਿਆਂ ਮਿੱਠਾ ਖਾਏ, ਜੇ ਸੈਂਕੜੇ ਵਰੇ ਵੀ ਤੁਸੀਂ ਮਿੱਠਾ ਖਾ ਪੀ ਲਿਆ, ਫਿਰ ਕੀ ਹੋਇਆ? ਕਹਿੰਦੇ ਭੀ ਫਿਰ ਕੌੜਾ ਖਾਏ, ਅਖੀਰ ਚ ਤੁਹਾਨੂੰ ਕੁੜੱਤਣ ਖਾਣੀ ਪੈਣੀ ਹੈ, ਕੁੜੱਤਣ ਖਾਣੀ ਪੈਣੀ ਹੈ। ਅਤੇ ਮਿੱਠਾ ਖਾਧਾ ਚਿੱਤ ਨਾ ਆਵੇ, ਜਦੋਂ ਉਹ ਕੁੜੱਤਣ ਖਾਣ ਦੀ ਫੇਜ਼ ਆ ਗਈ, ਉਦੋਂ ਜੋ ਪਿਛਲਾ ਖਾਧਾ ਹੋਇਆ ਮਿੱਠਾ ਹੈ ਨਾ, ਉਸਨੇ ਚੇਤੇ ਨਹੀਂ ਆਉਣਾ, ਉਸਨੇ ਸਤਾਉਣਾ ਹੈ ਸਗੋਂ ਕਿ ਕਦੇ ਐਸੇ ਵੀ ਦਿਨ ਹੁੰਦੇ ਸਨ, ਮੈਂ ਆਹ ਕਰਦਾ ਸੀ, ਮੈਂ ਆਹ ਕਰਦਾ ਸੀ। ਮਿੱਠਾ ਖਾਧਾ ਚਿੱਤ ਨਾ ਆਵੇ, ਫਿਰ ਕੁੜੱਤਣ ਹੀ ਕੁੜੱਤਣ, ਭਾਵ ਪੇਨ ਹੀ ਪੇਨ, ਦੁੱਖ ਹੀ ਦੁੱਖ ਉਸਦੇ ਜੀਵਨ ਦੇ ਵਿੱਚ ਹੋਏਗਾ। ਗੁਰੂ ਬਾਬਾ ਜੀ ਕਹਿੰਦੇ ਹਨ ਕੋਈ ਹੈ ਜੋ ਮੈਨੂੰ ਬਚਾ ਲੈ ਤਾਂ ਕਿ ਮੈਂ ਇਸ ਤਨ ਦੇ ਨਾਲ ਕੌੜਾ ਨਾ ਬੀਜਾਂ, ਇਸ ਤਨ ਦੇ ਨਾਲ ਕੰਡੇ ਨਾ ਬੀਜਾਂ, ਇਸ ਤਨ ਦੇ ਨਾਲ ਮੈਂ ਦੁੱਖ ਨਾ ਬੀਜਾਂ, ਕਿਉਂਕਿ ਮੈਨੂੰ ਖੁਦ ਨੂੰ ਹੀ ਉਹ ਖਾਣਾ ਪੈਣਾ ਹੈ। ਕੋਈ ਹੈ

ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਜਗ੍ਹਾ ਉਹ ਆਖਦੇ ਹਨ ਕਿ ਇਹ ਸਾਰੀ ਦੁਨੀਆ ਜੋ ਹੈ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ, ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ। ਅਤੇ ਅਗਲੀ ਗੱਲ ਇਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਸਵਾਦ ਦਾ ਹਸ਼ਰ ਕੀ ਹੁੰਦਾ ਹੈ, ਇਹ ਸਵਾਦ ਮਾਨਣ ਦਾ ਫਲ ਕੀ ਭੋਗਣਾ ਪੈਂਦਾ। ਕਹਿੰਦੇ ਅਗਲੀ ਗੱਲ ਨਾ ਜਾਣੀ, ਪੂਰੀ ਪੰਕਤੀ ਸੁਣੋ। ਕਹਿੰਦੇ ਹਨ

ਦੁਨੀਆ ਲੱਭ ਪਾਇਆ ਖਾਤ ਅੰਦਰ। ਕਹਿੰਦੇ ਦੁਨੀਆ ਜਿਹੜੀ ਹੈ ਸਾਰੀ ਲੱਭ ਦਾ ਮਾਇਨਾ ਹੁੰਦਾ ਹੈ ਸਵਾਦ, ਖਾਤ ਦਾ ਮਾਇਨਾ ਹੁੰਦਾ ਹੈ ਖੱਡ। ਕਹਿੰਦੇ ਸਾਰੀ ਦੁਨੀਆ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ ਹੈ। ਆਹ ਦੇਖੋ ਕਿਤਨੇ ਵੱਡੇ ਵੱਡੇ ਰੈਸਟੋਰੈਂਟ ਹਨ, ਕਿਤਨੇ ਖਾਣ ਪੀਣ ਦੇ ਥਾਂ ਹਨ, ਕਿਤਨੀਆਂ ਉੱਥੇ ਭੀੜਾਂ ਲੱਗੀਆਂ ਹੋਈਆਂ ਹਨ। ਸਾਰੀ ਦੁਨੀਆ ਟੇਸਟ ਦੇ ਵਿੱਚ ਗਿਰੀ ਪਈ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਇੰਦਰੀਆਂ ਦੇ ਜੋ ਸਵਾਦ ਹਨ ਬਸ ਉਹਨਾਂ ਨੇ ਇਨਸਾਨ ਨੂੰ ਟਾਇਆ ਹੋਇਆ, ਇਨਸਾਨ ਉਹਨਾਂ ਦਾ ਗੁਲਾਮ ਹੈ। ਅਤੇ ਜੋ ਨਿਰਮਲ ਬੁੱਧੀ ਹੈ, ਵਿਵੇਕ ਬੁੱਧੀ ਹੈ, ਉਹ ਇਸ ਦੇ ਪਾਸ ਹੈ ਹੀ ਨਹੀਂ, ਬਸ ਇਸ ਦੀ ਜ਼ਿੰਦਗੀ ਸਵਾਦ ਤੱਕ ਰਹਿ ਗਈ ਹੈ। ਪਰ ਕਹਿੰਦੇ ਹਨ ਜੇਤੇ ਰਸ ਸਰੀਰ ਕੇ, ਇਹ ਤੇ ਹੁਣ ਬਾਣੀ ਨੂੰ ਪੜ੍ਹ ਕੇ ਪਤਾ ਲੱਗੇਗਾ ਨਾ, ਇਹ ਜੋ ਵਾਰਨਿੰਗ ਹੈ, ਜੋ ਚੇਤਾਵਨੀ ਹੈ, ਇਹ ਤਾਂ ਪਤਾ ਉਦੋਂ ਹੀ ਲੱਗੇਗਾ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ। ਉਹ ਕਹਿੰਦੇ ਹਨ

ਸਾਡੀ ਵਿਚਾਰ ਇਹ ਚੱਲ ਰਹੀ ਸੀ ਕਿ ਅਸੀਂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਜੋ ਸਾਨੂੰ ਤਨ ਮਿਲਿਆ ਹੈ ਇਸ ਦੀ ਸਾਨੂੰ ਪੂਰੀ ਖਬਰ ਨਹੀਂ ਹੈ ਕਿ ਇਹ ਕੀ ਵਸਤੂ ਹੈ, ਇਸ ਦੇ ਨਾਲ ਅਸੀਂ ਕੀ ਕਰਨਾ ਹੈ, ਇਸ ਦੇ ਵਿੱਚ ਕੀ ਕੁਛ ਹੈ, ਇਸ ਦਾ ਸਾਨੂੰ ਪੂਰਾ ਗਿਆਨ ਨਹੀਂ ਹੈ। ਅਸੀਂ ਇੱਕ ਬੇਹੋਸ਼ੀ ਜਿਹੀ ਦੇ ਵਿੱਚ ਆਪਣਾ ਜੀਵਨ ਜੋ ਹੈ ਉਹ ਗੁਜ਼ਾਰੀ ਜਾਂਦੇ ਹਾਂ। ਸੋ ਗੁਰੂ ਬਾਬਾ ਜੀ ਦੀ ਬਾਣੀ ਦੇ ਵਿੱਚੋਂ ਅਸਾਂ ਤਨ ਦੇ ਸੰਬੰਧ ਦੇ ਵਿੱਚ ਜੋ ਸਾਨੂੰ ਗਿਆਨ ਵਿਚਾਰ ਸ਼ਬਦਾਂ ਦੇ ਰਾਹੀਂ ਮਿਲਦੇ ਹਨ ਉਹ ਅਸੀਂ ਸਮਝਣਾ। ਦੋ ਨੁਕਤੇ ਆਪ ਜੀ ਦੀ ਸੇਵਾ ਚ ਦਾਸ ਨੇ ਕੱਲ ਅਰਜ਼ ਕੀਤੇ ਸੀ। ਨੰਬਰ ਇੱਕ, ਇਹ ਦੁਰਲੱਭ ਹੈ, ਇਸ ਤੋਂ ਵੱਧ ਕੇ ਕੀਮਤੀ ਸ਼ੈ ਕੋਈ ਹੋਰ ਨਹੀਂ। ਨੰਬਰ ਦੋ, ਇਹ ਰੱਬ ਦਾ ਮੰਦਰ ਹੈ। ਆਓ ਅੱਜ ਤੀਸਰਾ ਨੁਕਤਾ ਆਪ ਜੀ ਦੇ ਸਾਹਮਣੇ ਰੱਖੀਏ। ਗੁਰੂ ਸਾਹਿਬ ਆਖਦੇ ਹਨ ਇਹ ਰੱਬ ਦੀ ਕਾਮਣੀ ਹੈ, ਇਹ ਜਿਹੜਾ ਸਰੀਰ ਹੈ ਇਹ ਰੱਬ ਦੀ ਪਤਨੀ ਹੈ, ਰੱਬ ਦੀ ਕਾਮਣੀ ਹੈ, ਅਤੇ ਉਸਨੇ ਆਪ ਇਸ ਨੂੰ ਆਪਣੀ ਮਰਜ਼ੀ ਦੇ ਨਾਲ ਡਿਜ਼ਾਈਨ ਕੀਤਾ ਹੈ, ਆਪ ਉਸ ਨੂੰ ਉਸਨੇ ਸੁੰਦਰਤਾ ਬਖਸ਼ੀ ਹੈ, ਆਪ ਉਸਨੇ ਇਸ ਨੂੰ ਸਵਾਰਿਆ ਸ਼ਿੰਗਾਰਿਆ ਹੈ। ਇਹ ਸਰੀਰ ਰੱਬ ਦੀ ਕਾਮਣੀ ਹੈ, ਰੱਬ ਦੀ ਔਰਤ। ਅਗਰ ਸਾਡੇ ਪਾਸ ਇਹ ਹੈ ਤੇ ਇੱਕ ਰੱਬ ਦੀ ਅਮਾਨਤ, ਇਹ ਰੱਬ ਦੀ ਕਾਮਣੀ ਹੈ। ਮਹਾਰਾਜ ਜੀ ਆਪਣੀ ਬਾਣੀ ਚ ਆਖਦੇ ਹਨ

ਮਨੁੱਖ ਅਤੇ ਪ੍ਰਭੂ ਦੇ ਦਰਮਿਆਨ ਅਰਦਾਸ ਇੱਕ ਪੁਲ ਦਾ ਕੰਮ ਕਰਦੀ ਹੈ। ਇਸੇ ਲਈ ਅਰਦਾਸ ਕਰਦਿਆਂ ਹੋਇਆਂ ਹਰੇਕ ਵਿਅਕਤੀ ਆਪਣੇ ਆਪ ਨੂੰ ਪ੍ਰਭੂ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਪ੍ਰਭੂ ਦੀਆਂ ਬਖਸ਼ਿਸ਼ਾਂ ਦਾ ਦਰ ਉਸ ਵੇਲੇ ਖੁੱਲ੍ਹ ਜਾਂਦਾ ਜਿਸ ਵੇਲੇ ਪ੍ਰੇਮ ਨਾਲ ਅਰਦਾਸ ਕੀਤੀ ਜਾਏ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਵੀ ਸਹਿਸ ਕ੍ਰਿਤੀ ਸਲੋਕ ਵਿੱਚ ਇਸ ਢੰਗ ਨਾਲ ਪ੍ਰਭੂ ਦੇ ਸਨਮੁਖ ਅਰਦਾਸ ਕਰਦੇ ਨੇ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣੇ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਪ੍ਰਭੂ, ਕਿਰਪਾ ਦੇ ਖਜ਼ਾਨੇ ਅਤੇ ਸਾਰੇ ਦੁੱਖਾਂ ਨੂੰ ਦੂਰ ਕਰ ਸਕਣ ਵਾਲੇ ਪ੍ਰਭੂ ਜੀ, ਮੈਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ। ਕਿਰਪਾ ਕਰੋ, ਮੈਂ ਆਪਣੇ ਸਰੀਰ ਦੇ ਅੰਤ ਤੱਕ ਸਦਾ ਨਾਮ ਜਪਦਾ ਰਹਾਂ ਅਤੇ ਤੁਹਾਡੀ ਮਿਹਰ ਮੇਰੇ ਦੁੱਖਾਂ ਨੂੰ ਸਦਾ ਦੂਰ ਕਰਦੀ ਰਹੇ।

ਮਾਇਆ ਦੇ ਮੋਹ ਵਿੱਚ ਮਗਨ ਹੈ, ਉਹ ਅੰਧੇਰੇ ਵਿੱਚ ਭਟਕ ਰਿਹਾ। ਅੰਧੇਰੇ ਵਿੱਚ ਤੁਰਨ ਵਾਲਾ ਡਿੱਗਣ ਤੋਂ ਬਚ ਨਹੀਂ ਸਕਦਾ। ਅੰਧੇਰੇ ਵਿੱਚ ਜਿਹੜਾ ਤੁਰ ਪਵੇ, ਉਹ ਭਟਕ ਜਾਂਦਾ, ਉਹ ਮੰਜ਼ਿਲ ਤੇ ਨਹੀਂ ਪਹੁੰਚ ਪਾਉਂਦਾ। ਤੇ ਹਨੇਰੇ ਵਿੱਚ ਕਦੋਂ ਭਟਕਦਾ ਮਨੁੱਖ? ਜਦੋਂ ਦੇਵਨ ਹਾਰ ਨੂੰ ਭੁਲਾ ਦਿੰਦਾ, ਜਿਸ ਵਾਹਿਗੁਰੂ ਨੇ ਸੋਹਣਾ ਮਨੁੱਖਾ ਜਨਮ ਬਖਸ਼ਿਆ, ਜਿਸ ਵਾਹਿਗੁਰੂ ਨੇ 36 ਪ੍ਰਕਾਰ ਦੇ ਭੋਜਨ ਬਖਸ਼ੇ ਹਨ, ਤੇਰੇ ਪਹਿਰਨ ਲਈ ਵਸਤਰ ਬਖਸ਼ੇ ਹਨ, ਤੇਰੇ ਰਹਿਣ ਲਈ ਮਹਿਲ ਮਾਰੀਆਂ ਬਖਸ਼ਿਸ਼ ਕੀਤੀਆਂ, ਅਨੇਕਾਂ ਉਪਕਾਰ ਕੀਤੇ ਜਿਸ ਵਾਹਿਗੁਰੂ ਨੇ, ਮਾਇਆ ਦੇ ਮੋਹ ਵਿੱਚ ਆ ਕੇ ਮਨੁੱਖ ਉਸ ਨੂੰ ਜਦੋਂ ਭੁਲਾਉਂਦਾ ਹੈ ਤਾਂ ਫਿਰ ਇਸ ਨੂੰ ਦੁੱਖ ਆ ਕੇ ਘੇਰਾ ਘਤਦੇ ਹਨ। ਇਹ ਸਮਝਦਾ ਮੇਰਾ ਆਪਣਾ ਬਲ ਹੈ, ਮੇਰੀ ਆਪਣੀ ਸਿਆਣਪ ਹੈ, ਜੋ ਕੁਝ ਅੱਜ ਮੈਂ ਹਾਂ ਇਹ ਮੇਰੀ ਸਿਆਣਪ ਹੈ। ਉਸ ਦੇਣ ਹਾਰ ਨੂੰ ਜਦੋਂ ਭੁੱਲ ਜਾਂਦਾ ਤਾਂ ਫਿਰ ਇਹ ਦੁੱਖਾਂ ਵਿੱਚ ਭਟਕਦਾ। ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਚਿੱਤਰ ਗੁਪਤ ਜਬ ਲੇਖਾ ਮੰਗੇ। ਚਿੱਤਰ ਜੋ ਹਨ ਇਹ ਸਾਡੇ ਦਿਨ ਦੇ ਕਰਮ ਲਿਖਦੇ ਹਨ, ਜੋ ਕੁਝ ਅਸੀਂ ਕਰਦੇ ਹਾਂ। ਗੁਪਤ ਜੋ ਹਨ ਇਹ ਰਾਤ ਦੇ ਸਾਡੇ ਕਰਮ ਲਿਖਦੇ ਹਨ, ਅਸੀਂ ਕੀ ਕਰਦੇ ਹਾਂ। ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਚਿੱਤਰ ਗੁਪਤ ਜਦੋਂ ਤੇਰਾ ਚਿੱਠਾ ਰੱਖਣਗੇ ਅਕਾਲ ਪੁਰਖ ਅੱਗੇ, ਉਸ ਵੇਲੇ ਤੇਰਾ ਪੜਦਾ ਕੌਣ ਤੱਕੇਗਾ, ਤੇਰੀ ਕੌਣ ਸਹਾਇਤਾ ਕਰੇਗਾ। ਇਸ ਲਈ ਤੂੰ ਭਲੇ ਕਰਮ ਕਰ, ਜਿਸ ਕਰਕੇ ਤੇਰਾ ਜੋ ਇੱਥੇ ਕਰਮ ਲਿਖਿਆ ਜਾਏ ਉਹ ਚੰਗਾ ਲਿਖਿਆ ਜਾਏ। ਚਿੱਤਰ ਗੁਪਤ ਜਬ ਲੇਖਾ ਮੰਗੇ, ਤਬ ਕੌਣ ਪੜਦਾ ਤੇਰਾ ਡਾਕਾ।

ਪਰ ਕਦੇ ਪਰਮੇਸ਼ਰ ਦੇ ਨਾਮ ਦਾ ਰਸ ਨਾ ਪ੍ਰਾਪਤ ਕਰਨ ਕਰਕੇ ਇਹ ਜਿਤਨੇ ਇਸ ਨੇ ਪਦਾਰਥ ਛਕੇ ਸੀ ਉਹ ਦੁੱਖ ਦਾ ਰੂਪ ਧਾਰਨ ਕਰ ਗਏ। ਉਹਨਾਂ ਨੇ ਦੁੱਖਾਂ ਨੂੰ ਬੁਲਾ ਲਿਆ। ਹਜ਼ੂਰ ਦਾ ਬਚਨ ਹੈ ਕਿ ਖਸਮ ਵਿਸ਼ਾਰ ਕਰੇ ਰਸ ਭੋਗ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਨਾ ਕਰਨਾ ਤੇ 36 ਪ੍ਰਕਾਰ ਦੇ ਭੋਜਨ ਖਾਂਦੇ ਰਹਿਣਾ। ਆਖਿਆ ਖਸਮ ਵਿਸਾਰ ਕਰੇ ਰਸ ਭੋਗ ਤਾਂ ਤਨ ਉਠ ਖਲੋਏ ਰੋਗ। ਫਿਰ ਤਨ ਦੇ ਵਿੱਚ ਰੋਗ ਉੱਠ ਖੜੋਂਦੇ ਹਨ ਤੇ ਸਾਰਾ ਜੀਵਨ ਮਨੁੱਖ ਦੁੱਖਾਂ ਦੇ ਵਿੱਚ ਘਿਰ ਕੇ ਦੁਖੀ ਹੋ ਜਾਂਦਾ, ਅੰਗ ਅੰਗ ਇਸ ਦਾ ਦੁਖੀ ਹੋ ਜਾਂਦਾ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਜੇਬਾਂ ਦੇ ਸਵਾਦ ਕਰਕੇ ਤੂੰ ਆਪਣਾ ਆਪ ਨਾ ਵੰਜਾ, ਕਦੇ ਪਰਮੇਸ਼ਰ ਦੇ ਸਿਮਰਨ ਦਾ ਵੀ ਸਵਾਦ ਲਿਆ ਕਰ, ਕਦੇ ਉਸਦਾ ਰਸ ਵੀ ਮਾਣ ਭਾਈ, ਤੂੰ ਉਸਦਾ ਰਸ ਮਾਣਨ

ਮਨੁੱਖ ਪਾਪ ਕਰਦਾ ਬੜਾ ਆਪਣੇ ਆਪ ਨੂੰ ਲਕੋ ਕੇ ਬਈ ਕੋਈ ਵੇਖ ਨਾ ਦੇਵੇ। ਪਰ ਹਜ਼ੂਰ ਕਹਿੰਦੀਆਂ ਨੇ ਭਾਵੇਂ ਤੂੰ ਕਿਤਨਾ ਲੁਕ ਲੁਕ ਕੇ ਪਾਪ ਕਰ, ਜੋ ਤੇਰੇ ਅੰਦਰ ਬੈਠੇ ਹਨ ਦੋ ਜਣੇ ਹਿਸਾਬ ਲਿਖਣ ਵਾਲੇ ਚਿੱਤਰ ਗੁਪਤ, ਉਹਨਾਂ ਤੂੰ ਕਿਵੇਂ ਛੁਪਾ ਲਏਗਾ ਬਾਈ ਤੂੰ। ਦੇ ਕੀ ਵਾਰ ਅਨਕ ਪੜਦੇ ਮੈਂ ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਡਾਕੈ। ਉਹ ਤਾਂ ਬਾਈ ਹਰ ਵੇਲੇ ਤੇਰੇ ਨਾਲ ਹਨ, ਉਹ ਤਾਂ ਹਰ ਵੇਲੇ ਤੇਰੀਆਂ ਕਰਤੂਤਾਂ ਵੇਖ ਰਹੇ ਹਨ ਜੋ ਤੂੰ ਕਰ ਰਿਹਾ। ਤੂੰ ਕਿਸੇ ਨਾਲ ਨਹੀਂ ਧੋਖਾ ਕਰ ਰਿਹਾ, ਤੂੰ ਆਪਣੇ ਆਪ ਨਾਲ ਠੱਗੀ ਮਾਰ ਰਹੀ। ਉਚਾਰਨ ਕਰੋ ਸ੍ਰੀ, ਜਿਵੇਂ ਇੱਕ ਮਜਿਸ਼ ਤੇ ਬੜਾ ਰਿਸ਼ਵਤ ਖੋਰ ਸੀ, ਘਰਦਿਆਂ ਨੂੰ ਵੀ ਕਦੇ ਨਹੀਂ ਬਖਸ਼ਿਆ। ਕੋਈ ਵੀ ਆ ਗਿਆ ਰਿਸ਼ਵਤ ਲਏ ਬਿਨਾਂ ਕੰਮ ਨਹੀਂ ਕਰਨਾ। ਇੱਕ ਵਾਰ ਆਪਣੇ ਕਮਰੇ ਵਿੱਚ ਆਰਾਮ ਖੁਰਸੀ ਤੇ ਬੈਠਾ ਤੇ ਜਾਂ ਉਂਗ ਲੱਗੀ, ਪਿਨਕ ਲੱਗੀ ਤਾਂ ਕੀ ਤੱਕਦਾ ਕਿ ਆ ਕੇ ਕੋਈ ਮੇਰੇ ਸਾਹਮਣੇ ਖੜੋ ਗਿਆ। ਕੌਣ ਹੈ ਬਈ ਤੂੰ? ਆ ਦਰਵਾਜ਼ੇ ਬੰਦ ਹਨ, ਲੋਕ ਲੱਗੇ ਹਨ ਤੇ ਤੂੰ ਅੰਦਰ ਕਿਵੇਂ ਆ ਗਿਆ ਮੇਰੇ ਬਗੈਰ ਪੁੱਛੇ? ਤਾਂ ਇਸ ਬੰਦੇ ਨੇ ਆਖਿਆ ਬਈ ਅਸੀਂ ਇਸ ਗੱਲ ਦੇ ਅਧੀਨ ਨਹੀਂ ਹਾਂ, ਜਦੋਂ ਮਰਜ਼ੀ ਹੈ ਜਿੱਥੇ ਮਰਜ਼ੀ ਹੈ ਅਸੀਂ ਚਲੇ ਜਾਂਦੇ ਹਾਂ। ਸਾਨੂੰ ਅਕਾਲ ਪੁਰਖ ਦਾ ਹੁਕਮ ਹੈ ਜਿੱਥੇ ਮਰਜ਼ੀ ਹੈ ਚਲੇ ਜਾਈ, ਜਦੋਂ ਮਰਜ਼ੀ ਹੈ ਆ ਜਾਈ। ਆਖਿਆ ਤੁਸੀਂ ਕੌਣ ਹੋ? ਆਖਿਆ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਭੇਜਿਆ ਹੋਇਆ ਦੂਤ ਹਾਂ ਤੇ ਇਹ ਤੇਰੇ ਕੋਲ ਦੋ ਕਾਪੀਆਂ ਹਨ, ਇੱਕ ਲਾਲ ਹੈ ਇੱਕ ਸਫੈਦ ਹੈ, ਇਹ ਕਾਹਦੇ ਵਾਸਤੇ ਹਨ? ਆਖਿਆ ਇਹ ਲਾਲ ਵਿੱਚ ਤਾਂ ਮੈਂ ਲਿਖਦਾ ਹਾਂ ਜਿਹੜੇ ਤੂੰ ਪਾਪ ਕਰਦਾ ਹੈ, ਤੇ ਸਫੈਦ ਕਾਪੀ ਵਿੱਚ ਮੈਂ ਉਹ ਲਿਖਦਾ ਹਾਂ ਜੋ ਤੂੰ ਚੰਗੇ ਕਰਮ ਕਰਦਾ ਹੈ। ਆਖਿਆ ਚੰਗੇ ਕਰਮ ਮੇਰੇ ਕਿਤਨੇ ਕੁ ਹਨ? ਆਖੇ ਤੂੰ ਸਾਰੇ ਜੀਵਨ ਵਿੱਚ ਪੰਜ ਚੰਗੇ ਕਰਮ ਕੀਤੇ ਹਨ ਤੇ ਬਾਕੀ 1150 ਦੇ ਕਰੀਬ ਤੂੰ ਪਾਪ ਹੀ ਕੀਤੇ ਹਨ, ਤੇ ਪੰਜ ਵਿੱਚੋਂ ਕੱਢ ਕੇ ਬਾਕੀ ਜਿਹੜੇ ਤੂੰ ਪਾਪ ਕੀਤੇ ਹਨ ਉਹ ਦਰਗਾਹ ਵਿੱਚ ਤੈਨੂੰ ਲੇਖਾ ਦੇਣਾ ਪਵੇਗਾ, ਕਿਉਂਕਿ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਡਾਕੇ, ਜੋ ਰਾਤ ਦਿਨ ਤੇਰੇ ਇੱਥੇ ਬਹਿ ਕੇ ਤੇਰੇ ਕੀਤੇ ਹੋਏ ਕਰਮ ਲਿਖ ਰਹੇ ਹਨ, ਤੇਰੀਆਂ ਕੀਤੀਆਂ ਹੋਈਆਂ ਕਰਤੂਤਾਂ ਲਿਖ ਰਹੇ ਹਨ, ਤੂੰ ਉਹਨਾਂ ਕੋਲੋਂ ਕਿਵੇਂ ਛੁਪਾ ਸਕੇਗਾ? ਤਾਂ ਇਸ ਮਜਿਸਟ੍ਰੇਟ ਦੇ ਮਨ ਤੇ ਬੜਾ ਅਸਰ ਪਿਆ, ਬਈ ਪਾਪ ਇਤਨੇ ਹੀ ਮਾੜੇ ਹਨ ਤਾਂ ਫਿਰ ਮੈਂ ਕੋਈ ਚੰਗੇ ਕਰਮ ਕਰਾਂ? ਇਹ ਸੋਹਣਾ ਮਨੁੱਖਾ ਜਨਮ ਪ੍ਰਾਪਤ ਹੋਇਆ ਤੇ ਮੈਂ ਕਿਉਂ ਨਾ ਚੰਗੇ ਕਰਮ ਕਰਕੇ ਆਪਣਾ ਜੀਵਨ ਸਫਲ ਕਰਾਂ? ਤਾਂ ਇਹ ਰੂਹ ਜੋ, ਇਹ ਜੋ ਫਰਿਸ਼ਤਾ ਆਇਆ ਸੀ ਨਾ, ਇਸਨੇ ਸਫੈਦ ਰਜਿਸਟਰ ਕੱਢਿਆ ਤੇ ਕੁਝ ਲਿਖਣ ਲੱਗ ਪਿਆ। ਉਹ ਕਹਿਣ ਲੱਗਾ ਬਈ ਇਸ ਵਿੱਚ ਕੀ ਲਿਖ ਰਿਹਾ? ਅਖੇ ਮੈਂ ਇਹ ਲਿਖ ਰਿਹਾ ਕਿ ਹੁਣ ਪਵਿੱਤਰ ਘੜੀ ਵਿੱਚ ਤੇਰੇ ਮਨ ਵਿੱਚ ਕੁਝ ਅੱਛੇ ਖਿਆਲ ਉਤਪੰਨ ਹੋਏ ਹਨ, ਤੇ ਜਦੋਂ ਅੱਛੇ ਖਿਆਲ ਉਤਪੰਨ ਹੋ ਜਾਣ, ਮਨ ਸਿਮਰਨ ਵਿੱਚ ਚਲਾ ਜਾਂਦਾ ਹੈ ਤੇ ਚੰਗੇ ਕਰਮ ਹੁੰਦੇ ਹਨ। ਉਸ ਵੇਲੇ ਪਾਪ ਨਹੀਂ ਹੁੰਦੇ ਜਦੋਂ ਅੱਛੇ ਖਿਆਲਾਤ ਅੱਛੇ ਖਿਆਲ ਪ੍ਰਗਟ ਹੋਣ। ਉਚਾਰਨ ਕਰੋ ਸ੍ਰੀ। ਅੱਜ ਸੋਝੀ ਪੈ ਗਈ ਕਿ ਕੀਤੇ ਹੋਏ ਪਾਪਾਂ ਦਾ ਹਿਸਾਬ ਦੇਣਾ ਹੀ ਪਵੇਗਾ। ਮਨ ਵਿੱਚ ਪ੍ਰਾਸਚਿਤ ਕਰਨ ਲੱਗਾ, ਕਿਉਂਕਿ ਸਾਡੀ ਐਸੀ ਅਵਸਥਾ ਹੈ, ਹਰ ਮਨੁੱਖ ਦੇ ਸਿਰ ਤੇ ਕਾਲ ਕੂਕ ਰਿਹਾ,
ਆ ਸੱਪ ਨੇ ਡੱਡੂ ਨੂੰ ਆਪਣੇ ਮੁਖ ਵਿਚ ਲਿਆ ਹੋਇਆ ਤੇ ਡੱਡੂ ਨੂੰ ਪਤਾ ਵੀ ਹੁੰਦਾ ਬਈ ਹੁਣੇ ਮੈਨੂੰ ਇਹ ਖਾ ਜਾਏਗਾ। ਇਹ ਫਿਰ ਵੀ ਮੂੰਹ ਤੱਡ ਕੇ ਕੋਈ ਨਾ ਕੋਈ ਮੱਛਰ ਦੀ ਉਡੀਕ ਕਰ ਰਿਹਾ ਬਈ ਕੋਈ ਵਸਤੂ ਅੰਦਰ ਆ ਜਾਵੇ, ਕੋਈ ਆ ਜਾਵੇ। ਸਾਡੀ ਵੀ ਇਹੀ ਅਵਸਥਾ, ਕਾਲ ਰੂਪੀ ਸੱਪ ਨੇ ਸਾਨੂੰ ਆਪਣੇ ਮੁਖ ਵਿਚ ਰੱਖਿਆ ਹੋਇਆ। ਸਾਨੂੰ ਪਤਾ ਹੈ, ਪਤਾ ਨਹੀਂ ਮਤ ਕੇ ਜਾਪੇ ਸ਼ਾਹ ਆਵੇ ਕਿ ਨਾ ਆਵੇ ਰਾਮ, ਪਤਾ ਨਹੀਂ ਸਵਾਸ ਆਉਣਾ ਜਿਹੜਾ ਗਿਆ ਕਿ ਨਹੀਂ ਆਉਣਾ, ਪਰ ਮਨੁੱਖ ਫਿਰ ਵੀ ਮੋਹ ਵਿਚ ਮਾਇਆ ਵਿਚ ਫਸ ਕੇ ਭਟਕ ਰਿਹਾ, ਦੁਖੀ ਹੋ ਰਿਹਾ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਦੇ ਕੀ ਵਾਰ ਅਨਕ ਪੜਦੇ ਮੈਂ, ਪਰ ਦਾਰਾ ਸੋ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਾਕੈ। ਉਦੋਂ ਭਾਈ ਤੂੰ ਕਿੱਥੇ ਲੁਕਾਏਗਾ, ਇੱਥੇ ਤਾਂ ਤੂੰ ਲੁਕ ਕੇ ਪਾਪ ਕਰ ਲਏਗਾ ਬਈ ਮੈਨੂੰ ਕਿਸੇ ਨੇ ਨਹੀਂ ਦੇਖਿਆ, ਪਰ ਜਦੋਂ ਈਸ਼ਵਰ ਦੀ ਦਰਗਾਹ ਵਿਚ ਜਾਏਗਾ ਉੱਥੇ ਵੀ ਕੁਝ ਲੁਕੋ ਸਕੇਗਾ, ਉੱਥੇ ਕੁਝ ਨਹੀਂ ਲੁਕੋ ਸਕਦਾ। ਇਸ ਲਈ

ਜਿਨ੍ਹਾਂ ਨੇ ਸੇਵਾ ਸਿਮਰਨ ਨਹੀਂ ਕੀਤਾ, ਆਖਿਆ ਅੱਗੇ ਲੇਖਾ ਮੰਗੀ ਤੇ ਬਹੁਤੀ ਹੋਵੇ ਮਾਰ। ਫਿਰ ਜਦੋਂ ਕੋਰੜੇ ਪੈਂਦੇ ਹਨ, ਸਜਾਵਾਂ ਮਿਲਦੀਆਂ ਹਨ, ਤਾਂ ਆਖਿਆ ਹੁਣ ਰੋ ਕੇ ਕਿਹਨੂੰ ਸੁਣਾ ਰਿਹਾ, ਤੈਨੂੰ ਕਿਹੜਾ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ ਸੀ, ਪਰ ਤੂੰ ਕੁਝ ਵੀ ਨਾ ਕੀਤਾ। ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ।

ਸਿਮਰਨ, ਸੇਵਾ, ਕੁਰਬਾਨੀ ਤੇ ਵੀਰਤਾ ਦੀਆਂ ਦਾਤਾਂ ਨਾਲ ਮਾਲਾ ਮਾਲ ਹੋਏ ਆਪਣੇ ਸਿੱਖ ਨੂੰ ਮੇਰੇ ਕਲਗੀਧਰ ਪਾਤਸ਼ਾਹ ਕੁਝ ਹੋਰ ਬਖਸ਼ ਕੇ ਪੂਰਨ ਪੁਰਸ਼ ਬਣਾਉਣਾ ਚਾਹੁੰਦੇ ਸਨ। ਆਪ ਦਾ ਇਹ ਵਿਚਾਰ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਬਣਾਏ ਸਿੱਖ ਨੂੰ ਕਿਵੇਂ ਦੂਜਿਆਂ ਨਾਲੋਂ ਵੱਖਰਾ ਕੀਤਾ ਜਾਵੇ। ਜਿਸ ਕਮਜ਼ੋਰ ਭਾਈਚਾਰੇ ਚੋਂ ਇਹ ਤੱਤ ਕੱਢਿਆ ਗਿਆ ਸੀ ਕਿਤੇ ਸਮਾਂ ਪਾ ਕੇ ਫਿਰ ਉਸੇ ਵਿੱਚ ਨਾ ਮਿਲ ਜਾਵੇ। ਪੰਜਵੇਂ ਪਾਤਸ਼ਾਹ ਨੇ ਮਰਦ ਨੂੰ ਸ਼ਹਾਦਤ ਦਾ ਜਾਮ ਪੀਣ ਦੀ ਜਾਚ ਸਿਖਾਈ ਸੀ, ਕਿਤੇ ਇਹ ਜਾਚ ਭੁਲਾ ਨਾ ਬੈਠੇ। ਮੀਰੀ ਪੀਰੀ ਦੇ ਮਾਲਕ ਨੇ ਮੀਰੀ ਤੇ ਪੀਰੀ ਇਕੱਠੀਆਂ ਕੀਤੀਆਂ ਸਨ, ਕਿਤੇ ਚਿਰ ਪਾ ਕੇ ਫਿਰ ਵੱਖੋ ਵੱਖ ਨਾ ਹੋ ਜਾਣ। ਆਖਿਰ ਕੁਝ ਅਜਿਹਾ ਕਰਨਾ ਚਾਹੀਦਾ ਹੈ ਜਿਸ ਨਾਲ ਇਹ ਸਭ ਕੁਝ ਸਥਿਰ ਰਹਿ ਸਕੇ। ਇਹ ਧਾਰਨਾ ਧਾਰ ਕੇ ਹਜ਼ੂਰ ਨੇ ਸਾਰੀਆਂ ਸੰਗਤਾਂ ਨੂੰ ਇਹ ਹੁਕਮਨਾਮੇ ਭੇਜ ਦਿੱਤੇ ਕਿ ਵਿਸਾਖੀ ਤੇ ਭਾਰੀ ਦੀਵਾਨ ਸੱਜੇਗਾ, ਜਿਸ ਵਿੱਚ ਦੂਰ ਨੇੜੇ ਤੋਂ ਸੰਗਤਾਂ ਹੁੰਮ ਹੁਮਾ ਕੇ ਪਹੁੰਚਣ। 1699 ਦੀ ਵਿਸਾਖੀ ਨੇੜੇ ਆਈ ਤਾਂ ਇੱਕ ਦਿਨ ਪਹਿਲਾਂ ਹੀ ਆਨੰਦਪੁਰ ਸਾਹਿਬ ਵਿੱਚ ਪੰਡਾਲ ਸੰਗਤਾਂ ਨਾਲ ਖਚਾ ਖਚ ਭਰ ਗਿਆ। ਪੰਡਾਲ ਦੇ ਇੱਕ ਪਾਸੇ ਵੱਲ ਕੁਝ ਖਾਸ ਢੰਗ ਦਾ ਤਖ਼ਤ ਬਣਾਇਆ ਗਿਆ। ਤਖ਼ਤ ਦੇ ਪਿਛਲੇ ਪਾਸੇ ਦੋਹਰੇ ਪਰਦਿਆਂ ਵਾਲਾ ਤੰਬੂ ਸੀ, ਜਿਸ ਦਾ ਬੂਹਾ ਉਸ ਥਾਂ ਖੁੱਲਦਾ ਸੀ ਜਿੱਥੇ ਹਜ਼ੂਰ ਨੇ ਖਲੋ ਕੇ ਸੰਗਤਾਂ ਨੂੰ ਦਰਸ਼ਨ ਦੇਣੇ ਸਨ। ਸੰਗਤਾਂ ਦੀਆਂ ਨਜ਼ਰਾਂ ਉਧਰੇ ਹੀ ਲੱਗੀਆਂ ਹੋਈਆਂ ਸਨ ਕਿ ਤੰਬੂ ਦਾ ਪਰਦਾ ਹਿੱਲਿਆ ਤੇ ਮਹਾਰਾਜ ਰਵਾਂ ਰਵੀ ਤਖ਼ਤ ਦੇ ਉੱਤੇ ਆ ਖੜੇ ਹੋ ਗਏ। ਹਜ਼ੂਰ ਦੇ ਬਾਹਰ ਆਉਂਦਿਆਂ ਹੀ ਖੁਸ਼ੀ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ, ਪਰ ਮਹਾਰਾਜ ਦਾ ਅਨੋਖਾ ਰੂਪ ਵੇਖ ਕੇ ਚਾਰੇ ਪਾਸੇ ਚੁੱਪ ਵਰਤ ਗਈ। ਮਹਾਰਾਜ ਦੇ ਸੱਜੇ ਹੱਥ ਵਿੱਚ ਸ਼੍ਰੀ ਸਾਹਿਬ ਚਮਕ ਰਹੀ ਸੀ ਅਤੇ ਹਵਾ ਵਿੱਚ ਜ਼ਰਾ ਜ਼ਰਾ ਕੰਬਦੀ ਤਲਵਾਰ ਵੱਲ ਵੇਖ ਕੇ ਹਜ਼ਾਰਾਂ ਦਿਲ ਕੰਬ ਰਹੇ ਸਨ। ਅੰਤ ਮਹਾਰਾਜ ਨੇ ਬੜੀ ਗਰਜਵੀਂ ਆਵਾਜ਼ ਵਿੱਚ ਕੁਝ ਕਿਹਾ। ਉਹ ਜੋਸ਼ ਭਰੇ ਬੋਲ ਜੋ ਮਹਾਰਾਜ ਸੰਗਤਾਂ ਨੂੰ ਕਹਿ ਰਹੇ ਹਨ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਦੀ ਸੇਵਾ ਵਿੱਚ ਹੈ।

ਹਜ਼ੂਰ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ, ਮੇਰੀ ਤਲਵਾਰ ਅੱਜ ਕਿਸੇ ਸਿੱਖ ਦੇ ਲਹੂ ਦੀ ਪਿਆਸੀ ਹੈ। ਹੈ ਕੋਈ ਗੁਰੂ ਦਾ ਸੱਚਾ ਸਿੱਖ ਜੋ ਆਪਣਾ ਸੀਸ ਭੇਟਾ ਕਰ ਸਕਦਾ ਹੋਵੇ? ਸੀਸ ਭੇਟਾ? ਮਹਾਰਾਜ ਦੀ ਅਨੋਖੀ ਮੰਗ ਸੁਣ ਕੇ ਸੰਗਤਾਂ ਦੀ ਹੈਰਾਨੀ ਭੈ ਵਿੱਚ ਬਦਲ ਗਈ। ਪੰਡਾਲ ਵਿੱਚ ਖਾਮੋਸ਼ੀ ਛਾ ਗਈ, ਕਿਉਂਕਿ ਲੋਕੀ ਤਾਂ ਗੁਰੂ ਦਾ ਲੰਗਰ ਅਤੇ ਕੜਾਹ ਪ੍ਰਸ਼ਾਦ ਦੇ ਗੱਫੇ ਛਕਣ ਵਾਸਤੇ ਆਏ ਸਨ। ਇਹ ਸੁਣ ਕੇ ਸਭ ਦੀਆਂ ਨੀਵੀਆਂ ਪੈ ਗਈਆਂ। ਇੱਕ ਮਿੰਟ, ਦੋ ਮਿੰਟ, ਚਾਰ ਮਿੰਟ ਬੀਤ ਗਏ, ਪਰ ਸਿਰ ਦੇਣ ਵਾਸਤੇ ਕੋਈ ਵੀ ਸੁਰਮਾ ਨਾ ਉੱਠਿਆ। ਮਹਾਰਾਜ ਨੇ ਸਟੇਜ ਤੇ ਜ਼ੋਰ ਦੀ ਪੈਰ ਮਾਰ ਕੇ ਪਹਿਲਾਂ ਨਾਲੋਂ ਵੀ ਗਰਜਵੀਂ ਆਵਾਜ਼ ਵਿੱਚ ਕਿਹਾ, ਮੈਨੂੰ ਇੱਕ ਸਿੱਖ ਦੇ ਸੀਸ ਦੀ ਲੋੜ ਹੈ। ਇੱਕ ਪਾਸੇ ਤਾਂ ਸੰਗਤਾਂ ਭੈ ਭੀਤ ਹੋਈਆਂ ਬੈਠੀਆਂ ਹਨ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਲਾਲ ਵਿੱਚ ਖੜੇ ਹਨ। ਇਸ ਅਨੋਖੇ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੋ ਸਹਿਬੀਆਂ ਬੀਬੀਆਂ ਦਾ ਢਾਡੀ ਜਥਾ ਹੈ।

ਇਹ ਇੱਕ ਅਨੋਖੀ ਤੇ ਡਰਾਉਣੀ ਮੰਗ ਸੀ ਜਿਸ ਨੂੰ ਸੁਣ ਕੇ ਸਾਰੀ ਸੰਗਤ ਵਿੱਚ ਡਰ ਛਾ ਗਿਆ। ਕਈਆਂ ਨੇ ਪੱਜ ਬਹਾਨੇ ਖਿਸਕਣਾ ਸ਼ੁਰੂ ਕਰ ਦਿੱਤਾ, ਪਰ ਇੱਕ ਸ਼ਰਧਾਲੂ ਸਿੱਖ ਮੌਤ ਦੀ ਦਾਤੀ ਤਲਵਾਰ ਨੂੰ ਗਲੇ ਲਾਉਣ ਵਾਸਤੇ ਸੰਗਤ ਵਿੱਚੋਂ ਨਿਤਰ ਹੀ ਪਿਆ। ਇਹ ਸੀ ਲਾਹੌਰ ਦੇ ਰਹਿਣ ਵਾਲਾ 30 ਸਾਲ ਦਾ ਖੱਤਰੀਆਂ ਦੇ ਘਰ ਜਨਮਿਆ ਹੋਇਆ ਸਿੱਖ ਭਾਈ ਦਇਆ ਰਾਮ। ਭਾਈ ਦਇਆ ਰਾਮ ਹਜ਼ੂਰ ਦੇ ਨੇੜੇ ਆ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗਾ, ਮਹਾਰਾਜ ਲਓ ਮੇਰਾ ਸਿਰ ਆਪਦੇ ਚਰਨਾਂ ਵਿੱਚ ਹਾਜ਼ਰ ਹੈ। ਭਾਈ ਦਇਆ ਰਾਮ ਜੀ ਜਿਸ ਤਰ੍ਹਾਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀਆਂ ਕਰ ਰਹੇ ਹਨ, ਉਹਨਾਂ ਬੋਲਾਂ ਨੂੰ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਹੇ ਇੰਜ

I'm trying to get a bunch of children.

पन्नी जाए नदी परवा

नानक आगम ते जेको

Thank you.

आज की दान प्राप्त करके मार्गदर्शी इतनी

ਦੇ ਮੈਨੂੰ ਇੱਕ ਸੋਝੀ ਪਾਓ ਉਹ ਕਿਹੜੀ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਦਾਤਾ ਇੱਕ ਹੈ ਮੈਂ ਉਸ ਦਾਤੇ ਨਾਲ ਕਿਹਾ ਉਹਦੀਆਂ ਦਾਤਾਂ ਨੂੰ ਪਾ ਕੇ ਧਨ ਦੌਲਤ ਪੁੱਤਰ ਧੀਆਂ ਕਾਰੋਬਾਰ ਪ੍ਰਾਪਤ ਕਰਕੇ ਉਸ ਦਾਤੇ ਨੂੰ ਨਾ ਦਾਤੇ ਨੂੰ ਪਾ ਕੇ ਉਹਦੀਆਂ ਦਾਤਾਂ ਪ੍ਰਾਪਤ ਕਰਕੇ ਜਿਹੜਾ ਭੁੱਲ ਜਾਂਦਾ ਹੈ ਅਦੂ ਫਰਮਾਉਂਦੇ ਜੇਵਣ ਆਪ ਤੇਵਣ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਤਮ ਵਿਸਾਰੇ ਤੇ ਬਹੁਤਾ ਸਿੱਖ ਦੀ ਆਰਜ਼ੂ ਹੈ ਤਮੰਨਾ ਹੈ ਕਿਹੜੀ ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਤੋ ਆਓ ਕਰੋ ਉਸ ਮਾਲਿਕ ਦੇ ਸੋਹਣੇ ਦਰਸ਼ਨ ਨਾਮ ਦੁਆਰਾ ਕਰੋ ਸਾਰੇ ਮੁਖਰੇ ਪਵਿੱਤਰ ਪਿਆਰ ਨਾਲ ਫਿਰ ਜਪੋ ਸਤਨਾਮ ਗੁਰਮੁਖ ਦੀ ਜਿਹਦਾ ਗੁਰੂ ਨਾਲ ਪਿਆਰ ਹੈ ਉਹ ਗੁਰੂ ਦੇ ਬੰਦੇ ਨਾਲ ਵੀ ਪਿਆਰ ਹੈ ਭਗਤ ਨਾਮ ਦੇਵ ਜੀ ਘਿਓ ਵਾਲਾ ਭਾਂਡਾ ਚੁੱਕੇ ਮਗਰ ਤੁਰ ਪਏ ਹੋ ਮੇਰੀ ਭਗਵਾਨ ਰੂਖੜੀ ਨਾ ਖਾਇਓ ਆਪਣਾ ਬਾਟਾ ਲੈ ਕੇ ਜਾਇਓ ਕੱਲ ਨੂੰ ਲਾਂਭੇ ਦੇਵੇਗਾ ਆਪ ਚੋਪੜੀਆਂ ਖਾਂਦਾ ਮੈਨੂੰ ਰੁਖੀ ਦੇ ਦੁਨੀਆਂ ਹੈਰਾਨ ਹੈ ਭਗਤ ਨਾਮ ਦੇਵ ਨੂੰ ਕੀ ਹੋ ਗਿਆ ਨਾਮ ਦੇਵ ਪਾਗਲ ਹੋ ਗਿਆ ਕੁੱਤੇ ਨੇ ਮਗਰ ਭੱਜਿਆ ਆਖਿਰਕਾਰ ਕੁੱਤਾ ਅਗਰ ਦੀ ਪਹੁੰਚੇ ਨਮਸਕਾਰ ਕੀਤੀ ਮੱਥਾ ਟੇਕਿਆ ਜੋ ਸਿਰ ਚੁੱਕਿਆ ਕੀ ਤੱਕਿਆ ਭਗਵਾਨ ਹੀ ਖਲੋਤੇ ਸਨਾਤਨ ਸ਼੍ਰੀ ਵਾਹਿਗੁਰੂ ਉੱਤੇ ਅੰਦਰ ਵੀ ਸਾਈ ਪਰ ਪਹਿਲਾਂ ਆਪਣੇ ਅੰਦਰ ਭਗਵਾਨ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਜੋ ਪਾਵੇ ਭਾਂਡੇ ਵਿੱਚ ਮਸਤ ਸਾਰੀ ਜੇ ਅੰਦਰ ਬੁਰਿਆਈ ਹੈ ਤਾਂ ਅਸੀਂ ਬੁਰਾ ਕਰਾਂਗੇ ਜੇ ਅੰਦਰ ਚੰਗਿਆਈ ਹੈ ਤਾਂ ਚੰਗਿਆਈ ਦੁਨੀਆਂ ਨੂੰ ਤੋ ਇਹ ਗੁਰਮੁਖ ਦੀ ਅਵਸਥਾ ਹੈ ਦੁਖੀਏ ਨੂੰ ਵੇਖ ਕੇ ਹੈਲਪਰ ਬਣ ਜਾਣ ਸੁਖੀਏ ਨੂੰ ਵੇਖ ਕੇ ਵਾਹਿਗੁਰੂ ਦਾ ਸ਼ੁਕਰ ਪੁੱਛਿਆ ਮਰਦਾਨੇ ਨੂੰ ਜੀ ਉਦਾਸ ਕਿਉਂ ਹੋ ਮਰਦਾਨੇ ਨੇ ਸਾਰੀ ਵਿਖਿਆ ਦਿੱਤੀ ਮਾਲਕ ਨੇ ਦਾਤ ਦਿੱਤੀ ਹੈ ਕੋਈ ਲੈਣ ਵਾਲਾ ਨਹੀਂ ਮਿਲਦਾ ਜੀ ਕਿਸੇ ਨੂੰ ਦਿਖਾਣੀ ਸੀ ਮਰਦਾਨੇ ਨੇ ਕਿਹਾ ਦਿਖਾਈ ਹੈ ਜੇ ਨੂੰ ਅਰੈਣ ਨੂੰ ਹਲਵਾਈ ਨੂੰ ਇਹਨੇ ਕਿਹਾ ਨਹੀਂ ਇਹ ਵਸਤੂ ਅਰੈਣਾ ਤੇ ਹਲਵਾਈਆਂ ਦੇ ਲੈਣ ਵਾਲੀ ਨੇ ਅੱਛਾ ਇਹਨੇ ਨੂੰ ਕੌਣ ਲਵੇਗਾ ਇਹਨੇ ਕਿਹਾ ਫਲਾਂ ਬਾਜ਼ਾਰ ਵਿੱਚ ਚਲੇ ਜਾਓ ਉੱਥੇ ਬੜੀ ਸੁੰਦਰ ਸਜੀ ਹੋਈ ਦੁਕਾਨ ਦੁਕਾਨ ਦੇ ਅੰਦਰ ਸ਼ੀਸ਼ੇ ਦੇ ਚੌਕੜਿਆਂ ਦੇ ਅੰਦਰ ਇਹੋ ਜਿਹੀਆਂ ਮੈਂ ਲਾਲ ਲਾਲ ਗੀਟੀਆਂ ਕਈ ਪਈਆਂ ਤੱਕੀਆਂ ਹਨ ਮੈਨੂੰ ਆਸ ਹੈ ਕਿ ਉਹ ਇਹਦਾ ਮੁੱਲ ਪਾਏ ਉਸ ਦੁਕਾਨ ਦਾ ਮਾਲਿਕ ਕੌਣ ਹੈ ਇਹਨੇ ਕਿਹਾ ਸਾਰਸ ਰਾਏ ਚੌਰੀ ਮਰਦਾਨਾ ਪੁੱਛਦਾ ਪੁੱਛਾਂਦਾ ਸਾਰਸ ਰਾਏ ਜੌਹਰੀ ਦੀ ਦੁਕਾਨ ਅੱਜ ਪਹੁੰਚ ਮਰਦਾਨਾ ਕਿਸੇ ਦੀ ਦੁਕਾਨ ਤੇ ਚੜਿਆ ਬੜੀ ਸਜੀ ਦੁਕਾਨ ਸੀ ਕਬੀਰ ਵਿਛੇ ਹਨ ਅਤਰਾਂ ਦੀਆਂ ਖਜਬੂਆਂ ਅੰਦਰ ਆ ਰਹੀਆਂ ਇੱਕ ਪਾਸੇ ਚੇਅਰ ਲੱਗੇ ਹਨ ਕੁਰਸੀਆਂ ਲੱਗੀਆਂ ਮਰਦਾਨਾ ਜਿਸਲੇ ਪਹੁੰਚਿਆ ਉਹ ਸਾਰਸ ਰਾਏ ਨੇ ਤੱਕਿਆ ਕੋਈ ਆਇਆ ਉੱਠਿਆ ਬੜੇ ਅਦਬ ਨਾਲ ਹੱਥ ਜੋੜ ਕੇ ਕਿਹਾ ਆਓ ਜੀ ਆਇਆ ਬੈਠ ਸੋਹਣੀ ਕੁਰਸੀ ਤੇ ਮਰਦਾਨੇ ਨੂੰ ਬਿਠਾਇਆ ਮਰਦਾਨੇ ਨੇ ਸੁੱਖ ਦਾ ਸਾਹ ਲਿਆ ਕਹਿਣ ਲੱਗਾ ਮਨਾ ਲੈਣਾ ਦੇਣਾ ਤਾਂ ਇੱਕ ਪਾਸੇ ਰਿਹਾ ਪਰ ਮਨਾ ਬੋਲਿਆ ਬੜਾ ਮਿੱਠਾ ਹੈ ਖੁਸ਼ ਜੀ ਹੈ ਮਿੱਠਾ ਬੋਲਣਾ ਵੀ ਜਗਾਜ ਹੈ ਮਿੱਠਾ ਬੋਲਣਾ ਵੀ ਇਨਸਾਨੀਅਤ ਇਨਸਾਨ ਦਾ ਕਰਮ ਹੈ ਮਿੱਠਾ ਬੋਲਣਾ ਉਹ ਤਾਂ ਭਾਵੇਂ ਕੋਈ ਬੋਲੇ ਚਾਹੇ ਨਾ ਬੋਲੇ ਪਰ ਬਈ ਧੰਨ ਗੁਰੂ ਨਾਨਕ ਦਾ ਸਿੱਖ ਕਦੇ ਨਾ ਕੌੜਾ ਬੋਲ ਪਿਆਰਿਓ ਤੁਹਾਡਾ ਗੁਰੂ ਇਤਨਾ ਮਿੱਠਾ ਹੈ ਜੇ ਸਹਿਣ ਵਰਗੇ ਰਿਖੇ ਨੇ ਦਰਸ਼ਨ ਕਰ ਲੈ ਉਹ ਵੀ ਅੰਮ੍ਰਿਤ ਹੋ ਗਿਆ ਉਸ ਵੇਲੇ ਨਹੀਂ ਅੱਜ ਵੀ ਅੰਮ੍ਰਿਤ ਅੱਜ ਵੀ ਉਹ ਅੰਮ੍ਰਿਤ ਹੈ ਅੱਜ ਵੀ ਮਿੱਠਾ ਗੁਰੂ ਤੁਹਾਡਾ ਇਹਦਾ ਮਿੱਠਾ ਜਿਸ ਗੁਰੂ ਦੇ ਦਰਸ਼ਨ ਕਰ ਰਹੇ ਹੋ ਬਾਣੀ ਪੜ੍ਹਦੇ ਹੋ ਕੀਰਤਨ ਸੁਣਦੇ ਹੋ ਮਨ ਦੇ ਅੰਦਰ ਮਿੱਠਾ ਨਫ਼ਰਤ ਦਾ ਜੀਵਨ ਸਭ ਤੋਂ ਘਟੀਆ ਜੀਵਨ ਨੁਕਤਾ ਜੀਵੀ ਦਾ ਜੀਵਨ ਸੰਪੂਰਨ ਨਹੀਂ ਨੁਕਤਾ ਜੀਵੀ ਕਿਉਂ ਕਰੀਏ ਭਾਈ ਜੇ ਕਰਨੀ ਇੱਕ ਵਾਰੀ ਬਾਬਾ ਜੀ ਪਾਸ
संगत आई, बाबा जी कह लगे निंदा न करया करो। बाबा नंद सिंह जी महाराज जिन्होंने महापुरुषा ने श्री गुरु ग्रंथ साहब को साक्षात गुरदस्त जान के पूछे। असं तो रोज पढ़ते हैं ना प्रगुर गुरां जी से, बाबा जी ने मने जिन्होंने मने उन्होंने वास्ते साक्षात। बाबा जी कह लगे निंदा न करया करो भाई। एक ब्रेवी उठ के खड़ा हो गया, बाबा जी असी कलयुगी जीव हां, असी तो निंदा भी करते हैं उपज भी करते। बाबा जी कह लगे क्यों? इन्हें क्या महाराज असी स्वार्थी बंदे हैं, जिथों साडा मतलब हल हो जाए, स्वार्थ पूरा हो जाए, उनकी परिवार के कोल बंदे ये बड़ा उपकारी है, बड़ा दानी है, बड़ा महापुरुष है। अंदर का मन भावे जानता हो दूस करैक्टर, एदा करैक्टर चंगा नहीं पर स्वास्थ्य चंगा कह लग जाने हैं, साडा मतलब पूरा हो। दूजे पासे असी उत्ते चिकड़ फुटन लग जाते, बुरा कह लग जाने हैं, जेदे को साडा मतलब पूरा ना। अंदर का मन जानता हो ये नेक इंसान, इस कोई गलती नहीं पर इस वास्ते क्योंकि साडा मतलब हल नहीं होया, इस वास्ते निंदा कर, क्योंकि दुनिया दो रंगी है, दुनिया दो रंग। हजूर एक दिन लेटे हुए सन, सराहने बांह की हुई मरदाने नाल मिठे मिठे वचन पे करते सन, और जिमीदारा दिया लड़कियां कामिया रोटी देने वास्ते जा रही सन। एक ने कहा दूजी दूजी भैने वेख घर बार छड़िया है, साल बनिया है ते अजे भी सराहने पाल लगे। हजूर ने अपने सराहने बांह की हुई, किसी ने बीबी ने वचन किया तो सरदुरा ने जी सह सी अडोल कर दी। तुझी कह लगी वेख नी भैने तेरी गल का कितना गुस्सा किया है। अजूर मुस्कुरा पे कह लगे वो मरदाने दुनिया किसी पास नहीं छ, आखो श्री भाई किसी पास दुनिया। बाबा जी कह रहे सन मकान भी नहीं एक होती है पर दुनिया दिया दो नहीं, आखो एदिया दो नहीं, जे चिटे कपड़े पा लो ये तो बड़ी आकड़ होगी, जे मेरे पा लो कहने भुखा मरन लग गए हैं, दो नहीं जो दो नहीं। तो प्यारी साध संग से उस प्रेमी ने किया बाबा जी जिन्हे को मतलब हल हो जाए ओदिया तरीफा, जिन्हे को सवाल पूरा ना हो चंकी विदा कर, साडा तो सुभाव बने। बाबा नंद सिंह जी महाराज कह लगे चंगा फिर उत्सुत भी करया करो ते निंदा भी करया करो। बाबा जी एक ही बचन उस्तुत भी करिए निंदा, बाबा जी कह लगे तुहाडा सुभाव बन गया है ना करया कर। सारी संगत हैरान होगी मैं आज कोई सोची पाओ, बाबा जी कह लगे ये तुहाडा सुभाव बन गया उस्तुत निंदा करन दा, जे निंदा करनी है तो अपनी करो सुभाव बने, जे निंदा करनी है अपनी करो सब अवगुण में गुणी। ये गुरमुख लिखा कबीर जी गुरमुख सन, कहते कबीर हम सब से बुरे असि बुरे होके चंगे बनने की कोशिश करते, पर चंगे बनने का यह सब तो पहला निशाना है, जिन्हें डालियां फल लगते हैं वो चुकी हैं। कबीर जी ने कहा कबीर हम सब से बुरे हम तज भरो सब कोए, जिन ऐसा कर हो दिया मीत हमारा। बाबा जी कहने लगे अपनी निंदा करे कर, अपने कर्मों की निंदा करे कर, जी उसत करनी है तो मेरे धन गुरु नानक जी साहब भी उसत करें करवाए करें पढ़िए ना उसत कर कर जीवा जी मैं उसत कर

ਸਾਧ ਸਤਸੰਗ ਕਾ ਰਾਖਾ ਉਸਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮਿੱਠਾ ਅਨਦਿਨ ਮੰਤਰ ਉਸਤ ਕਰਿਆ ਕਰੋ ਵਾਹਿਗੁਰੂ ਦੀ ਉਸਤ ਮਨ ਮੇ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਵਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਉਸਤ ਗੁਰੂ ਚੰਗਾ ਕਰ ਦਿੱਤਾ ਹੈ ਨਾ ਉਹਦੇ ਵਿੱਚ ਵੀ ਰਹਿ ਕੇ ਧੰਨ ਗੁਰੂ ਨਾਨਕ ਕਿਸੇ ਜੀ ਵਾਹਿਗੁਰੂ ਨੇ ਪੁੱਤਰ ਦੀ ਦਾਤ ਦਿੱਤੀ ਹੈ ਪੁੱਤਰ ਨਾਲ ਵੀ ਪਿਆਰ ਕਰੋ ਪਰ ਉਹਦੇ ਨਾਲ ਪਿਆਰ ਜ਼ਰੂਰ ਕਰੋ ਜਿਹਨੇ ਪੁੱਤਰ ਬਖਸ਼ਿਆ ਆਖਰ ਜੀ ਇਹ ਗੁਰੂ ਬਾਬਾ ਜੀ ਕਹਿਣ ਲੱਗੇ ਨਿੰਦਾ ਕਰਨੀ ਹੈ ਆਪਣੀ ਕਰੋ ਉਸਤ ਕਰਨੀ ਹੈ ਗੁਰੂ ਦੀ ਉਸਤ ਕਰੋ ਇਹ ਗੁਰਮੁਖਤਾ ਹੈ ਇਹ ਗੁਰਮੁਖ ਦੀ ਚਾਹੀ ਤੋ ਕਹਿਣੀ ਸਾਧ ਸੰਗਤ ਇਹੋ ਜਿਹਾ ਬਚਨ ਨਾ ਬੋਲੀਏ ਜਿਹਦੇ ਨਾਲ ਕਿਸੇ ਦਾ ਮਨ ਦੁੱਖ ਜਾਏ ਹਰੀਬ ਜੀ ਨੇ ਜੇ ਸਭ ਦਾ ਮਨ ਮਾਲਕ ਠਾਹਣ ਮੂਲ ਮਚਾਂਗਵਾ ਜੇ ਤੋਂ ਪ੍ਰਿਆ ਜੀ ਸਿੱਕੇ ਤਾਂ ਗਾਉ ਨਾ ਖਾਈ ਗੁਰੂ ਨਾਨਕ ਦਾ ਸਿੱਖ ਜਿਹਦਾ ਗੁਰੂ ਇਤਨਾ ਮਿੱਠਾ ਹੋਵੇ ਸਿੱਖ ਤਾਂ ਕਦੇ ਨੀ ਤੋੜਨਾ ਦੱਸਦੇ ਪਿਆਰ ਭਰੇ ਬਚਨ ਚੰਗੇ ਬਚਨ ਕਰੋ ਭਾਈ ਚੰਗਿਆਈ ਦੁਨੀਆਂ ਨੂੰ ਵੰਡਣੀ ਸਿੱਖ ਦੀ ਇਹ ਡਿਊਟੀ ਹੈ ਆਪ ਜਪੋ ਅਮਰੇ ਧਾਮ

Yeah.

ਸਤਿਗੁਰੂ ਦੀ ਪ੍ਰਾਪਤੀ ਆਉਂਦੀ, ਫਿਰ ਸਾਰੀਆਂ ਦਾਤਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹੇਗੀ।

ਉਹਦੇ ਵਿੱਚ ਨੀ ਸੁਰ ਨਹੀਂ ਅਸੀਂ ਲਗਾਇਆ, ਤੁਸੀਂ ਦੇਖਿਆ ਹੋਵੇਗਾ, ਇਹਦੇ ਵਿੱਚ ਨੀ ਸੁਰ ਲਗਾ ਦਈਏ, ਐਡ ਕਰ ਦਈਏ ਤੇ ਇੱਕ ਨਾਰਾਇਣੀ ਰਾਗ ਬਣ ਜਾਂਦਾ। ਤੋ ਆਪ ਦੇ ਸਾਹਮਣੇ ਦੱਸ ਰਹੇ ਨੇ ਇਹ ਸ਼ਬਦ ਗਾਇਨ ਕੀਤਾ, ਆਸ ਹੈ ਆਪ ਜੀ ਕਬੂਲ ਕਰ।

ਬਾਬਾ ਦੀਪ ਸਿੰਘ ਜੀ ਦੇ ਪਿਆਰ ਚ ਗੱਜ ਕੇ ਆਖੋ ਸਤਨਾਮ। ਛੱਬੀ ਜਨਵਰੀ ਬਾਬਾ ਜੀ ਦਾ ਦਿਹਾੜਾ ਆ ਰਿਹਾ ਆਗਮਨ। ਅੱਜ ਤਾਂ ਬੀਬੀਆਂ ਵੀ ਸਾਰੀਆਂ ਸ਼ਬਦ ਸੰਤ ਮਹਿਮਾ ਦੇ ਲਾਏ ਸੀ। ਅੱਗੋਂ ਵੀ ਉਹ ਲੜੀ ਤੋਰੀ ਗਈ ਹੈ ਗੁਰੂ ਦੀ ਕਿਰਪਾ ਨਾਲ। ਜਦੋਂ ਮੰਗਣਾ ਹੈ ਨਾ ਮਾਧੋ ਸਾਧੂ ਜਨ ਦਿਓ ਮਿਲਾਏ, ਇਹਦਾ ਭਾਵ ਜਿੰਨੇ ਮਨ ਨੂੰ ਸਾਧਿਆ

ਸ਼੍ਰੋਮਣੀ ਕਮੇਟੀ ਨੇ ਅਰਦਾਸ ਵਿੱਚ ਇਹ ਲਫ਼ਜ਼ ਦਰਜ ਕੀਤੇ ਹੋਏ ਨੇ ਹਰਿਮੰਦਰ ਸਾਹਿਬ ਤੋਂ ਵੀ ਇਹ ਲਫ਼ਜ਼ ਬੋਲੇ ਜਾਂਦੇ ਨੇ ਯੁੱਗ ਆ ਗਿਆ ਟੀਵੀ ਦਾ ਰੇਡੀਓ ਦਾ ਹਰ ਸਿੱਖ ਦੇ ਘਰ ਵਿੱਚ ਇਹ ਲਫ਼ਜ਼ ਪਹੁੰਚਦੇ ਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੇ ਮੇਰੇ ਮਾਧੋ ਹੇ ਵਾਹਿਗੁਰੂ ਮੈਨੂੰ ਉਹਨਾਂ ਦਾ ਮੇਲ ਕਰਾ ਜਿਨ੍ਹਾਂ ਨੂੰ ਮੈਂ ਮਿਲਾਂ ਤੇ ਪੜਾਂ ਤੇ ਮੈਨੂੰ ਤੇਰਾ ਨਾਮ ਚੇਤੇ ਆਵੇ।

ਬਾਬਾ ਜੀ ਦੇ ਗੁਣ ਪਤਾ ਕਿੱਥੋਂ ਲੱਗਣਗੇ? ਬਾਬਾ ਜੀ ਦਾ ਜੀਵਨ ਪੜ ਕੇ, ਮੈਂ ਸ਼ੌਰਟ ਜਿਹਾ ਹੀ ਕਰਦਾ। ਜਦੋਂ ਅੰਮ੍ਰਿਤ ਛਕਾਇਆ ਨਾ ਕਲਗੀਧਰ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਪਉ ਪਿੰਡ ਭਰਪੂਰ ਜਵਾਨੀ, ਉਦੋਂ ਹੀ ਚਾਅ ਚੜ ਗਿਆ ਮੈਂ ਵੀ ਛਕਣਾ। ਹੁਣ ਕਛਹਿਰਾ ਪਹਿਨਣਾ ਹੈ, ਮਾਤਾ ਪਿਤਾ ਨਾਲ ਜਦੋਂ ਆਏ ਆਨੰਦਪੁਰ ਸਾਹਿਬ ਦੇ ਦਾਤ ਲੈਣ ਲਈ, ਮੇਰੇ ਗੁਰੂ ਦੀ ਕਿਰਪਾ ਨਾਲ ਪਉਵਿੰਡ ਸਾਹਿਬ ਅਜਾਇਬ ਘਰ ਬਣਨਾ ਜੀ। ਅਜੇ 15 ਦਿਨ ਹੋਏ ਨੇ, 47 ਸੀਨ ਜਿਹੜੇ ਨੇ ਨਾ ਉਹ ਪਾਸ ਕੀਤੇ ਨੇ। ਉਹਨਾਂ ਚ ਇਹ ਵੀ ਸੀਨ ਨੇ ਬਾਬਾ ਜੀ ਆਪਣੇ ਪਰਿਵਾਰ ਨਾਲ ਆਉਂਦੇ ਪਏ ਨੇ, ਉਹ ਪੁਰਾਣਾ ਟਾਂਗੇ ਵਿਖਾਏ ਨੇ, ਪੁਰਾਣੇ ਸਮੇਂ ਦੀਆਂ ਚੀਜ਼ਾਂ। ਕੁਝ ਨਵੇਂ ਜ਼ਮਾਨੇ ਮੁਤਾਬਕ ਅੱਜ ਕੱਲ੍ਹ ਅਜਾਇਬ ਘਰ ਚੱਲ ਪਏ ਨੇ। ਇੱਕ ਹੁੰਦਾ ਅਜਾਇਬ ਘਰ ਨੂੰ ਫਿਰ ਕੇ ਵੇਖਣਾ, ਇੱਕ ਵੇਖਣ ਵਾਲਾ ਇੱਕ ਜਗ੍ਹਾ ਖਲੋ ਜੇ ਤੇ ਤਸਵੀਰਾਂ ਚੱਲਦੀਆਂ, ਉਹ ਦੇਖਾਂਗੇ ਜਿਵੇਂ ਵੀ ਬਾਬਾ ਜੀ ਕਿਰਪਾ ਕਰਨ। ਇੱਕ ਕੰਪਿਊਟਰ ਸਿਸਟਮ ਵੀ ਹੈ ਬਈ, ਕੁਰਸੀਆਂ ਤੇ ਬਾਦੋ ਤੇ ਸਾਰੇ ਜਿਹੜੇ ਪੋਜ ਚੱਲਦੇ ਆਣਗੇ। ਮਾੜਾ ਜਿਹਾ ਧਿਆਨ ਚੋਂ ਕੱਢੀਦਾ, ਕਿਸੇ ਹੋਮੇ ਵਸ ਨਹੀਂ, ਆਪ ਜੀ ਦੀ ਅਸੀਸ ਮਿਲ ਜੇ, ਸੰਗਤ ਦੇ ਧਿਆਨ ਚੋਂ ਚੀਜ਼ ਨਿਕਲ ਜੇ ਹੀ ਬੜੀ।

ਬਾਬਾ ਜੀ ਜਦੋਂ ਪਹੂ ਪਿੰਡ ਤੋਂ ਆਏ ਅਨੰਦਪੁਰ ਸਾਹਿਬ, ਇਹ ਦਾਤ ਪ੍ਰਾਪਤ ਕੀਤੀ ਅੱਠ ਦਸ ਦਿਨ ਬੀਤ ਗਏ। ਮਾਤਾ ਜੀ ਕਹਿੰਦੇ ਘਰ ਚੱਲੋ, ਕਹਿੰਦੇ ਮੈਂ ਜਾਣਾ ਨਹੀਂ। ਸ਼ੋਰਟ ਕਰਦਾ ਪਿਆ ਕਲਗੀਧਰ, ਕਹਿੰਦੇ ਵੀ ਮਾਤਾ ਜੀ ਕਹਿੰਦੇ ਨੇ ਜਾਓ। ਬਾਬਾ ਜੀ ਚੁੱਪ, ਮਾਲਕ ਕੇ ਕੀ ਜਵਾਬ। ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਵੀ ਕੀਤਾ ਫਿਰ ਮਾਤਾ ਪਿਤਾ ਜੀ ਨੂੰ, ਬਈ ਇਹਨਾਂ ਦਾ ਮਨ ਇੱਥੇ ਰਹਿ ਕੇ ਸੇਵਾ ਕਰਨ ਤੇ ਹੈ। ਇਹ ਦੀਪ ਏ, ਇਹਨੇ ਕਈ ਬੂਝੇ ਦੀਵੇ ਜਗਾਉਣੇ ਜਗਾਉਣੇ ਕੀ ਅੱਜ ਤੱਕ ਜਗਾ ਰਹੇ।

ਦਿੱਤੇ ਕੁਝ ਹੋਰ ਬਖਸ਼ਿਸ਼ਾਂ ਵੀ ਦਿੱਤੀਆਂ ਨਾਲ ਪੰਜ ਸਿੰਘ ਦਿੱਤੇ ਤੇ ਕਿਹਾ ਬੰਦਾ ਸਿੰਘ ਬਹਾਦਰ ਤੂੰ ਹੁਣ ਇੱਥੋਂ ਪੰਜਾਬ ਵੱਲ ਜਾ।

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਿਆ ਹੋਇਆ। ਇਸ ਸੰਸਾਰ ਤੇ ਬੜੇ ਪੀਰ ਪੈਗੰਬਰ ਅਵਤਾਰ ਹੋਏ ਹਨ, ਪਰ ਕਿਸੇ ਵੀ ਪੀਰ ਪੈਗੰਬਰ ਦੇਵੀ ਦੇਵਤੇ ਨੇ ਆਪਣੇ ਪੂਜਣ ਵਾਲੇ ਨੂੰ, ਕਿਸੇ ਆਪਣੇ ਸੇਵਕ ਨੂੰ ਇਹ ਦਰਜਾ ਨਹੀਂ ਦਿੱਤਾ ਜਿਹੜਾ ਦਰਜਾ ਗੁਰੂ ਨਾਨਕ ਦੇ ਘਰ ਨੇ ਆਪਣੇ ਸੇਵਕਾਂ ਨੂੰ ਦਿੱਤਾ। ਇਤਿਹਾਸ ਗਵਾਹ ਨੇ ਜਦੋਂ ਦਾ ਸੰਸਾਰ ਬਣਿਆ ਪੀਰ ਪੀਰ ਰਹੇ, ਚੇਲੇ ਚੇਲੇ ਰਹੇ, ਭਗਵਾਨ ਭਗਵਾਨ ਰਹੇ, ਪੂਜਣ ਵਾਲੇ ਪੁਜਾਰੀ ਰਹੇ, ਦੇਵਤੇ ਦੇਵਤੇ ਰਹੇ, ਪਰ ਪੂਜਣ ਵਾਲੇ ਹਮੇਸ਼ਾ ਉਹਨਾਂ ਦੇ ਸੇਵਕ ਰਹੇ। ਪਰ ਇਸ ਗੁਰੂ ਨਾਨਕ ਦੇ ਘਰ ਜਿਨ੍ਹਾਂ ਸੇਵਾ ਕੀਤੀ ਉਹ ਖੁਦ ਗੁਰੂ ਬਣ ਗਏ ਤੇ ਗੁਰੂ ਚੇਲਾ ਬਣ ਗਿਆ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੋਰ ਕਿਰਪਾ ਕੀਤੀ, ਇਹ ਮਾਨ ਇਸ ਸੰਸਾਰ ਤੇ ਹੋਰ ਕਿਧਰੇ ਨਹੀਂ ਮਿਲਦਾ ਕਿਸੇ ਵੀ ਸੇਵਾ ਕਰਨ ਵਾਲੇ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਔਰ ਇਸ ਸੰਸਾਰ ਦੇ ਵਿੱਚ ਇੱਕ ਨਵੀਂ ਲਹਿਰ ਚਲਾਈ, ਖਾਲਸੇ ਪੰਥ ਨੂੰ ਕਿਤਨਾ ਮਾਣ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਕਹਿੰਦੇ ਨੇ, ਜਜਨ ਭਜਨ ਮਮ ਖਾਲਸਾ, ਮੇਰਾ ਭਜਨ ਮੇਰੀ ਬੰਦਗੀ ਇਹ ਮੇਰਾ ਖਾਲਸਾ ਹੈ। ਖਾਲਸਾ ਪੂਜਵੇ ਯੋਗ, ਔਰ ਇਹ ਜਿਹੜਾ ਖਾਲਸਾ ਹੈ ਇਹ ਪੂਜਣ ਦੇ ਯੋਗ ਹੈ। ਇਹ ਵਡਿਆਈ ਗੁਰੂ ਨੇ ਖਾਲਸੇ ਨੂੰ ਦਿੱਤੀ, ਨਹੀਂ ਤੇ ਕਦੀ ਵੀ ਕਿਸੇ ਨੇ ਨਹੀਂ ਕਿਹਾ ਕਿ ਮੈਂ ਆਪਣੇ ਸੇਵਕ ਦੀ ਪੂਜਾ ਕਰਨਾ, ਮੇਰਾ ਸੇਵਕ ਪੂਜਣ ਦੇ ਲਾਇਕ ਹੈ। ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਡਿਆਈ ਹੈ ਕਿ ਜਿਨ੍ਹਾਂ ਨੇ

ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ। ਸੁਤ ਬਿਤ ਕੋਸ ਭੰਡਾਰ, ਕੋਸ ਭੰਡਾਰ ਕਿਹਾ ਹੈ ਖਜ਼ਾਨਾ। ਸਤਿਗੁਰੂ ਜੀ ਕਹਿੰਦੇ ਨੇ ਖਾਲਸੇ ਦੀ ਕਿਰਪਾ ਨਾਲ, ਖਾਲਸੇ ਦੇ ਪ੍ਰਸਾਦ ਕਰਕੇ ਮੈਨੂੰ ਇਹ ਖਜ਼ਾਨਾ, ਇਹ ਭੰਡਾਰ ਮਿਲੇ ਨੇ। ਵਡਿਆਈ ਵੀ

ਨੇਬ ਖਵਾਸ ਪ੍ਰਿਤ ਲਸ਼ਕਰ ਕਹਿੰਦੇ ਨੇ ਫੌਜਾਂ ਨੂੰ। ਇਹ ਫੌਜ ਇਹ ਜਿਹੜੀ ਮੇਰੇ ਕੋਲ ਖਾਲਸਾ ਫੌਜ ਹੈ ਜਾਂ ਲੜਨ ਵਾਲੇ ਪਿਆਰੇ, ਇਹ ਸਾਰਾ ਕੁਝ ਖਾਲਸੇ ਦੀ ਕਿਰਪਾ ਨਾਲ ਮਿਲਿਆ। ਅਨਚੁਰ ਦਾਸੀ ਦਾਸ ਮੇਰੇ ਅਨੁਸਾਰੀ, ਮੇਰੇ ਹੁਕਮ ਵਿਚ ਚੱਲਣ ਵਾਲੇ, ਅਤੇ ਇਹ ਦਾਸ ਦਾਸੀਆਂ, ਇਹ ਸੇਵਕ, ਸਭ ਕੁਝ

ਰਹਿਣ ਵਾਸਤੇ ਸੋਹਣੇ ਭਵਨ ਸਮ੍ਰਿਧ ਕਹਿੰਦੇ ਨੇ ਸਗਲ ਸਮੱਗਰੀ ਇਹ ਮੇਰਾ ਕੁਟੰਬ ਮੇਰੇ ਮਿੱਤਰ ਧਨ ਦੌਲਤ ਰਹਿਣ ਵਾਸਤੇ ਘਰ ਇਹ ਸਾਰੀ ਜਿਹੜੀ

ਸਾਸੰਗ ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਨੀ ਗੁਰੂ ਨਾਨਕ ਦਾ ਰੂਪ ਪਰ ਜੇ ਨਿਮਰਤਾ ਵੱਲ ਜਾਈਏ ਤੇ ਕਿੱਥੇ ਤੱਕ ਜਾ ਪਹੁੰਚੇ ਨੇ ਕਿ ਸਾਰਾ ਕੁਝ ਖਾਲਸੇ ਨੇ ਕਿਰਪਾ ਕਰਕੇ ਮੈਨੂੰ ਦਿੱਤਾ ਹੈ। ਕਵੀ ਸੁੰਦਰਦਾਸ ਜਿਹੜੇ ਆਨੰਦਪੁਰ ਸਾਹਿਬ ਰਿਹਾ ਕਰਦੇ ਸਨ ਉਹ ਕਹਿੰਦਾ ਮੈਂ ਆਨੰਦਪੁਰ ਸਾਹਿਬ ਰਹਿ ਕੇ ਦੇਖਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਕਿ ਜਿਨ੍ਹਾਂ ਰਾਜਿਆਂ ਮਹਾਰਾਜਿਆਂ ਨੂੰ ਮਿਲਣਾ ਬੜਾ ਔਖਾ ਜਿਨ੍ਹਾਂ ਰਾਜਿਆਂ ਮਹਾਰਾਜਿਆਂ ਦੀ ਇੱਕ ਝਲਕ ਦੇਖਣੀ ਬੜੀ ਔਖੀ ਹੈ ਉਹਨਾਂ ਰਾਜਿਆਂ ਮਹਾਰਾਜਿਆਂ ਨੂੰ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਤੇ ਦਰਬਾਨ ਬਣ ਕੇ ਪਹਿਰੇਦਾਰ ਬਣ ਕੇ ਖਲੋਤੇ ਦੇਖਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੇ ਦਰ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਝੁਕਦੇ ਨੇ ਉਹ ਗੁਰੂ ਇਤਨੀ ਨਿਮਰਤਾ ਇਸ ਨਿਮਰਤਾ ਵਿੱਚ ਆ ਕੇ ਕਹਿ ਰਹੇ ਨੇ ਕਿ ਇਹ ਮੇਰਾ ਕੁਟੰਬ ਮੇਰੇ ਮਿੱਤਰ ਧੰਨ ਰਹਿਣ ਵਾਸਤੇ ਘਰ ਸਭ ਕੁਛ ਖਾਲਸੇ ਨੇ ਕਿਰਪਾ

ਮੋਸੇ ਰੰਗ ਰੰਗ ਕਹਿੰਦੇ ਨੇ ਕੰਗਾਲ ਨੂੰ, ਗਰੀਬ ਨੂੰ ਅਨਾਥ ਕਹਿੰਦੇ ਨੇ ਜਿਹਦਾ ਕੋਈ ਨਾ ਹੋਵੇ। ਸਤਿਗੁਰੂ ਜੀ ਕਹਿੰਦੇ ਨੇ ਇਹ ਤੇ ਖਾਲਸੇ ਨੇ ਕਿਰਪਾ ਕਰਕੇ ਮੈਨੂੰ ਵੱਡਾ ਕੀਤਾ, ਨਹੀਂ ਤੇ ਮੇਰੇ ਵਰਗੇ ਅਨਾਥ ਕੰਗਾਲ ਕਰੋੜਾਂ ਹੀ ਇਸ ਸੰਸਾਰ ਤੇ ਭਟਕਦੇ ਫਿਰਦੇ ਨੇ। ਜਦਕਿ ਸੱਚਾਈ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਿਰਪਾ ਕਰਕੇ ਨੀਚਾਂ ਨੂੰ ਆਪਣੇ ਗਲੇ ਨਾਲ ਲਗਾ ਲਿਆ, ਜਾਤਾਂ ਪਾਤਾਂ ਵਿਚ ਵੰਡੇ ਹੋਏ ਲੋਕਾਂ ਨੂੰ ਜਿਨ੍ਹਾਂ ਨੂੰ ਸਮਾਜ ਨੇ ਠੁਕਰਾਇਆ ਇੱਕ ਜਗ੍ਹਾ ਇਕੱਠਿਆਂ ਕਰਕੇ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਆਪਣੇ ਵਰਗੇ ਕਰ ਲਿਆ। ਪਰ ਧੰਨ ਹੈ ਗੁਰੂ ਜਿਨ੍ਹਾਂ ਨੂੰ ਆਪਣੇ ਵਰਗੇ ਬਣਾਇਆ, ਨੀਚਾਂ ਤੋਂ ਜਿਨ੍ਹਾਂ ਨੂੰ ਊਚ ਕੀਤਾ, ਉਹਨਾਂ ਨੂੰ ਵਡਿਆਈ ਦੇ ਕੇ ਕਹਿ ਰਹੇ ਨੇ ਇਹਨਾਂ ਨੇ ਮੇਰੇ ਤੇ ਕਿਰਪਾ ਕੀਤੀ, ਮੇਰੇ ਵਰਗੇ ਤੇ ਕਰੋੜਾਂ ਅਨਾਥ ਭਟਕਦੇ

ਕੱਲਾ ਨਾਮ ਕਰਕੇ ਖਾਲਸਾ ਨਹੀਂ, ਜਿਨੇ ਆਤਮ ਰਸ ਨੂੰ ਜਾਣ ਲਿਆ ਉਹ ਹੀ ਖਾਲਸਾ ਹੈ। ਸਿਰਫ ਨਾਮ ਦੇ ਨਾਲ ਖਾਲਸਾ ਨਹੀਂ, ਆਪਾਂ ਜਿਹਨੂੰ ਮਰਜ਼ੀ ਕਹਿ ਦਿੰਦੇ ਹਾਂ ਆਓ ਖਾਲਸਾ ਜੀ, ਕਈ ਆਪਣੇ ਨਾਮ ਦੇ ਨਾਲ ਵੀ

ਜਿਹੜਾ ਦਿਨ ਰਾਤ ਸਿਮਰਨ ਕਰੇ ਔਰ ਇੱਕ ਪਰਮੇਸ਼ਵਰ ਤੋਂ ਸਿਵਾ ਹੋਰ ਕਿਸੇ ਨੂੰ ਨਾ ਮੰਨੇ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ। ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੇ ਕਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਨੇ। ਖਾਲਸਾ ਉਹ ਜਿਹੜਾ ਇੱਕ ਅਕਾਲ ਪੁਰਖ ਦੀ ਪੂਜਾ ਕਰੇ, ਗੋਰਾਂ ਨੂੰ ਮੜੀਆਂ ਨੂੰ ਦੇਵੀ ਦੇਵਤਿਆਂ ਨੂੰ ਛੱਡ ਕੇ ਜਿਹੜਾ ਪਰਮੇਸ਼ਰ ਦੀ ਆਰਾਧਨਾ ਕਰਦਾ ਹੈ, ਉਹ ਖਾਲਸਾ ਜਿਹਦੇ ਅੰਦਰ ਪਰਮੇਸ਼ਰ ਦੀ ਜੋਤ ਜਗੇ।

ਪੰਜਾਬ ਵਿਚ ਮਾਝੇ ਦੀ ਲੋਕ ਧੁਨ ਤੋਂ ਮਾਝ ਰਾਗ ਵਿਕਸਿਤ ਹੋਇਆ। ਭਾਰਤੀ ਸੰਗੀਤ ਵਿਚ ਇਸ ਰਾਗ ਦਾ ਕਿਤੇ ਵੀ ਕੋਈ ਉਲੇਖ ਨਹੀਂ ਮਿਲਦਾ। ਮਾਝ ਰਾਗ ਭਾਰਤੀ ਸੰਗੀਤ ਨੂੰ ਗੁਰੂ ਸਾਹਿਬਾਨ ਦੀ ਅਨੁਪਮ ਦੇਣ ਹੈ। ਆਤਮਿਕ ਸਫ਼ਰ ਤੈਅ ਕਰਦੀ ਮਾਝ ਵਿਚੋਂ ਲੰਘਦੀ ਆਤਮਾ ਹੂਕ ਕੱਢਦੀ ਹੈ, ਹੇਕ ਲਗਾਉਂਦੀ ਹੈ, ਵਿਛੋੜੇ ਦੀ ਕਸਕ ਮਹਿਸੂਸ ਕਰਦੀ ਹੋਈ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤਰ ਕੀ ਨਿਆਈ ਦਾ ਵਿਰਲਾਪ ਕਰਦੀ ਹੈ। ਗੁਰੂ ਅਰਜਨ ਦੇਵ ਜੀ ਦਾ ਬਾਰਾਂਮਾਂਹ ਵੀ ਇਸੇ ਰਾਗ ਵਿਚ ਹੈ। ਨਿਰੋਲ ਪੰਜਾਬ ਦਾ ਰਾਗ ਹੋਣ ਕਰਕੇ ਇਸ ਵਿਚ ਭਗਤਾਂ ਦੀ ਬਾਣੀ ਨਹੀਂ ਹੈ। ਇਸ ਰਾਗ ਵਿਚ ਦੋਨੋਂ ਗੰਧਾਰ ਅਤੇ ਦੋਨੋਂ ਨਿਸ਼ਾਦ ਲੱਗਦੇ ਹਨ, ਬਾਕੀ ਸਾਰੇ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਵਾਦੀ ਰੇ ਸਮਾਧੀ ਪਾ ਹੈ, ਗਾਇਨ ਸਮਾ ਸ਼ਾਮ ਦਾ ਸੰਧੀ ਪ੍ਰਕਾਸ਼ ਮੰਨਿਆ ਹੈ। ਲਓ ਹੁਣ ਸਰਵਣ ਕਰੋ ਮਾਝ ਰਾਗ ਵਿਚ ਦੋ ਸ਼ਬਦਾਂ ਦਾ ਗਾਇਨ। ਪਹਿਲਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਹੈ ਅਤੇ ਕੀਰਤਨ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਅਤੇ ਦੂਜਾ ਸ਼ਬਦ ਜਿਸ ਨੂੰ ਗਾਇਨ ਕਰ ਰਹੇ ਹਨ ਪ੍ਰੋਫੈਸਰ ਹਰਚੰਦ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਮੇਰਾ ਭਰਾਤਾ। ਪਹਿਲਾ ਸ਼ਬਦ ਪੇਸ਼ ਕਰ ਰਹੇ ਨੇ ਡਾਕਟਰ ਗੁਰਨਾਮ ਸਿੰਘ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ।

ربا. ساد سنگت مل ہوئے ترابا ہم اوگن پرے

ہوئے اکتر ملو میرے پائی، ہوئے اکتر ملو میرے پائی، دبدا دور

ਸੰਗਤ ਵਿੱਚ ਜਿਹੜਾ ਆ ਜਾਂਦਾ ਹੈ ਉਤਰ ਜਾਂਦਾ, ਜਿਹੜਾ ਸੰਗਤ ਕਰਦਾ ਉਸ ਦਾ ਪਾਰ ਉਤਾਰਾ ਹੋ ਜਾਂਦਾ। ਸੰਗਤ ਆਪ ਵੀ ਸੰਗਤ ਕਰ ਰਹੇ, ਸੰਗਤ ਕਈ ਪ੍ਰਕਾਰ ਦੀ, ਪਰ ਜਿਹੜੀ ਸੰਗਤ ਆਪ ਕਰ ਰਹੇ ਹੋ, ਸਾਹਿਬਾਂ ਨੇ ਇਸ ਨੂੰ ਸਾਧ ਸੰਗਤ ਕਰਕੇ ਆਖੇ, ਉੱਤਮ ਕਰਕੇ ਕਹੇ, ਸ੍ਰੇਸ਼ਟ ਪਾਵਨ ਪਵਿੱਤਰ ਕਰਕੇ ਕਹੇ ਕਿ ਸੰਗਤ ਸਾਧ ਸੰਗਤ ਭਾਵ ਸੱਤ ਦੇ ਨਾਲ ਜੁੜਨਾ ਸਾਧ ਸੰਗਤ। ਜਿੱਥੇ ਸੱਤ ਇੱਕ ਅਕਾਲ ਪੁਰਖ ਦੀ ਆਰਾਧਨਾ ਹੋ ਰਹੀ ਹੋਵੇ ਉਸ ਨੂੰ ਆਖਦੇ ਨੇ ਸਾਧ ਸੰਗਤ, ਤੇ ਸੰਗਤ ਕਿਹਨੂੰ ਕਹਿੰਦੇ ਨੇ?

ਸੰਗਤ ਵਿੱਚ ਆ ਜਾਣਾ ਬੈਕੁੰਠ ਧਾਮ ਦੇ ਦਰਸ਼ਨ ਨੇ, ਬੈਕੁੰਠ ਧਾਮ ਦੀ ਪ੍ਰਾਪਤੀ ਹੈ। ਕਈਆਂ ਦਾ ਕਹਿਣਾ ਹੈ ਕਿ ਬੈਕੁੰਠ ਧਾਮ ਮਰਨ ਤੋਂ ਬਾਅਦ ਮਿਲਦਾ, ਪਰ ਬਾਣੀ ਆਖਦੀ ਨਹੀਂ, ਬੈਕੁੰਠ ਧਾਮ ਤੇ ਜੀਵਦਿਆਂ ਹੀ ਮਿਲ ਸਕਦਾ ਹੈ। ਜੀਵ ਜੇ ਤੂੰ ਸੰਗਤ ਵਿੱਚ ਆ ਜਾਏ ਇਹ ਬੈਕੁੰਠ ਧਾਮ ਹੈ, ਇਹ ਸੱਚਖੰਡ ਦੇ ਦਰਸ਼ਨ ਨੇ। ਕਿਉਂ? ਸੱਚਖੰਡ ਵਸੈ ਨਿਰੰਕਾਰ, ਜਿੱਥੇ ਨਿਰੰਕਾਰ ਵਸਦਾ ਹਰੀ ਕੀਰਤਨ ਹੈ, ਸਾਧ ਸੰਗਤ ਜੁੜ ਕੇ ਬਹਿ ਗਈ ਏ ਨਾ, ਉਹੀ ਸੱਚਖੰਡ ਹੈ, ਉਹੀ ਬੈਕੁੰਠ ਧਾਮ ਹੈ। ਮੈਂ ਤੇ ਨਹੀਂ ਕਹਿੰਦਾ, ਬਾਣੀ ਕਹਿ ਰਹੀ, ਤੇ ਬਾਣੀ ਤੇ ਚੱਲਣ ਵਾਲੇ ਨੂੰ ਬੈਕੁੰਠ ਧਾਮ ਦੇ ਦਰਸ਼ਨ ਹੁੰਦੇ ਨੇ, ਉਹ ਬੈਕੁੰਠ ਧਾਮ ਦਾ ਵਾਸੀ ਬਣ ਜਾਂਦਾ ਹੈ।

ਉਹ ਬੈਕੁੰਠ ਧਾਮ ਹੈ। ਤੇ ਬੈਕੁੰਠ ਧਾਮ ਐਵੇਂ ਨਹੀਂ ਜੀ ਮਿਲਦਾ। ਕੋਈ ਕਹਿ ਦੇਵੇ ਕਿ ਮੈਨੂੰ ਬੈਕੁੰਠ ਧਾਮ ਮਿਲਦਾ, ਜਿਹਨੂੰ ਜੀਂਦਿਆਂ ਬੈਕੁੰਠ ਧਾਮ ਨਹੀਂ ਮਿਲਿਆ, ਮੋਇਆ ਕੀ ਮਿਲਣਾ ਹੈ? ਜੀਵਦਿਆਂ ਹੀ ਪਰਮ ਪੁਰਖ ਦੀ ਪ੍ਰਾਪਤੀ, ਬੈਕੁੰਠ ਧਾਮ ਦੇ ਦਰਸ਼ਨ, ਸੱਚਖੰਡ ਚ ਵਾਸਾ ਮਿਲਣਾ ਹੈ ਜੀ। ਬਾਣੀ ਆਖਦੀ ਵੰਡ ਭਾਗੀ ਸਾਧ ਸੰਗ ਪ੍ਰਾਪਤ, ਵੱਡੇ ਭਾਗਾਂ ਦੇ ਨਾਲ ਸਾਧ ਸੰਗ ਪ੍ਰਾਪਤ ਹੁੰਦੀ। ਫਿਰ ਜੀਵ ਇਹ ਸੰਗਤ ਤੋਂ ਦੂਰ ਤੂੰ ਕਿਉਂ ਰਵੇਂ, ਕਿਉਂ ਨਾ ਨੇੜੇ ਆਵੇਂ? ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ

ਉਹਨਾਂ ਦੀ ਤੁਰ ਫਿਰ ਨਾਨਕ ਵੀ ਮੰਗਦਾ। ਕਿਹਨਾਂ ਦੀ ਤੁਰ? ਜਿਹਨਾਂ ਨੇ ਨਾਮ ਨੂੰ ਹਿਰਦੇ ਅੰਦਰ ਵਸਾ ਲਿਆ। ਤੇ ਨਾਮ ਹਿਰਦੇ ਅੰਦਰ ਕਦੋਂ ਵਸੇਗਾ? ਜਦੋਂ ਸੰਗਤ ਵਿੱਚ ਆਵੇਗਾ। ਜਿੰਨਾ ਚਿਰ ਸੰਗਤ ਵਿੱਚ ਨਹੀਂ ਨਾ ਆਇਆ, ਨਾਮ ਨਹੀਂ ਨਿਵਾਸ ਕਰ ਸਕਦਾ। ਨਾਮ ਉਦੋਂ ਹੀ ਹਿਰਦੇ ਅੰਦਰ ਵਸਣਾ ਹੈ ਜਦੋਂ ਜੀਵ ਸਾਧ ਸੰਗਤ ਕਰੇਗਾ। ਕਿਤਨੀ ਮਹੱਤਤਾ ਸਾਧ ਸੰਗਤ ਨੂੰ ਸਾਹਿਬਾਂ ਨੇ ਦਿੱਤੀ। ਕਹਿੰਦੇ ਨੇ ਜਿਹੜਾ ਜੀਵ ਸੰਗਤ ਵਿੱਚ ਆ ਗਿਆ ਉਤਰ ਗਏ। ਸ਼ੇਖ ਸ਼ਾਦੀ ਦੀ ਇੱਕ ਗੱਲ ਯਾਦ ਆਈ। ਇੱਕ ਦਿਨ ਆਪਣੀ ਪਤਨੀ ਨੂੰ ਕਹਿਣ ਲੱਗਾ, ਥੋੜੀ ਜੀ ਮਿੱਟੀ ਲਿਆ ਦੇ ਹੱਥ ਧੋਣੇ। ਹਨੇਰਾ ਸੀ, ਔਰਤ ਗਈ, ਇਸਦੀ ਘਰ ਵਾਲੀ ਮਿੱਟੀ ਚੁੱਕ ਲਿਆ, ਹੱਥ ਵਿੱਚ ਫੜਾ ਦਿੱਤੀ। ਸ਼ੇਖ ਸ਼ਾਦੀ ਹੱਥ ਧੋਣ ਲੱਗਾ। ਜਦੋਂ ਹੱਥ ਧੋਣ ਲੱਗਾ, ਅੱਜ ਮਿੱਟੀ ਦੇ ਵਿੱਚੋਂ ਖੁਸ਼ਬੂ ਆਈ, ਸੁਗੰਧਿਤ ਆਈ। ਸੁਣ ਕੇ ਕਹਿੰਦਾ, ਮੈਂ ਤੈਨੂੰ ਮਿੱਟੀ ਵਾਸਤੇ ਆਖਿਆ ਸੀ, ਤੂੰ ਕੋਈ ਹੋਰ ਚੀਜ਼ ਤੇ ਨਹੀਂ ਚੁੱਕ ਲਿਆਈ, ਕਿਤੇ ਕਸਤੂਰੀ ਤੇ ਨਹੀਂ ਲੈ ਆਈ? ਇਸ ਦੇ ਵਿੱਚੋਂ ਬੜੀ ਖੁਸ਼ਬੂ ਆ ਰਹੀ ਹੈ। ਆਖਦੀ, ਨਹੀਂ ਮਹਾਰਾਜ, ਮੈਂ ਆਪ ਨੂੰ ਮਿੱਟੀ ਹੀ ਦਿੱਤੀ। ਸ਼ੇਖ ਸ਼ਾਦੀ ਨੇ ਹੱਥ ਵਿੱਚ ਮਿੱਟੀ ਨੂੰ ਫੜਿਆ ਤੇ ਮਿੱਟੀ ਨੂੰ ਪੁੱਛ ਕਰਦਾ ਕਿ ਤੇਰੇ ਵਿੱਚੋਂ ਇਤਨੀ ਖੁਸ਼ਬੂ ਕਿਉਂ ਆ ਰਹੀ, ਕੀ ਕਾਰਨ ਹੈ? ਮਿੱਟੀ ਨੇ ਜਵਾਬ ਦਿੱਤਾ, ਸ਼ੇਖ ਸ਼ਾਦੀ, ਮੈਂ ਸੰਗਤ ਕੀਤੀ। ਤੂੰ ਸੰਗਤ ਕੀਤੀ? ਕਿਹਦੀ ਸੰਗਤ ਕੀਤੀ ਹੈ? ਆਖਿਆ, ਮੈਂ ਫੁੱਲਾਂ ਦੀ ਸੰਗਤ ਕੀਤੀ, ਫੁੱਲਾਂ ਦੇ ਕੋਲ ਰਹੀ, ਫੁੱਲਾਂ ਦੇ ਨਜ਼ਦੀਕ ਰਹੀ ਹਾਂ, ਇਸ ਲਈ ਫੁੱਲਾਂ ਦੀ ਸਮੈਲ ਮੇਰੇ ਵਿੱਚ ਆ ਗਈ, ਖੁਸ਼ਬੂ ਮੇਰੇ ਵਿੱਚੋਂ ਆ ਰਹੀ ਹੈ। ਹੈ ਤੇ ਮੈਂ ਇੱਕ ਨਾ ਚੀਜ਼ ਮਿੱਟੀ ਗਈ, ਪਰ ਸੰਗਤ ਕਰਨ ਦੇ ਨਾਲ ਇਹ ਵਸਤੂ ਮੈਨੂੰ ਵੀ ਪ੍ਰਾਪਤ ਹੋ ਗਈ, ਇਹ ਮਾਨ ਮੈਨੂੰ ਵੀ ਮਿਲ ਗਿਆ। ਅੱਜ ਤੂੰ ਮੈਨੂੰ ਮਿੱਟੀ ਸਮਝ ਕੇ ਹੱਥਾਂ ਵਿੱਚ ਲਿਆ ਤੇ ਕਸਤੂਰੀ ਕਹਿ ਦੀ। ਭਾਵ ਸੰਗਤ ਦਾ ਅਸਰ ਹੁੰਦਾ। ਵੇਲ ਜਿਤਨੇ ਵੱਡੇ ਪੇੜ ਤੇ ਚੜੇਗੀ ਲੱਗੇਗੀ, ਉਤਨੀ ਸੁਹਾਵਣੀ ਤੇ ਖੂਬਸੂਰਤ ਹੋਵੇਗੀ ਤੇ ਉਤਨੀ ਹੀ ਉੱਚੀ ਜਾਏਗੀ, ਕਿਉਂਕਿ ਵੱਡੇ ਪੇੜ ਦੇ ਨਾਲ ਉਸਦਾ ਸੰਬੰਧ ਜੁੜ ਗਿਆ। ਅਸੀਂ ਵੀ ਸੰਬੰਧ ਆਪਣਾ ਕਿਸੇ ਵੱਡੇ ਪੇੜ ਦੇ ਨਾਲ ਲਾਈਏ, ਤੇ ਲਾਈਏ ਕਿਹਦੇ ਨਾਲ? ਗੁਰੂ ਦੇ ਨਾਲ। ਤੇ ਗੁਰੂ ਨਾਲ ਸੰਬੰਧ ਲਾਉਣ ਵਾਲਾ ਉਸੇ ਤਰ੍ਹਾਂ ਵੇਲ ਅੰਗ ਵੱਧਦਾ ਹੀ ਚਲਾ ਜਾਂਦਾ, ਉੱਪਰ ਨੂੰ ਹੀ ਜਾਵੇਗਾ, ਕਿਉਂਕਿ ਸੰਬੰਧ ਵੱਡੇ ਨਾਲ ਜੁੜੇ, ਵੱਡੇ ਨਾਲ ਸੰਬੰਧ ਜੁੜੇਗਾ, ਵੱਡੇ ਹੀ ਬਣਾਂਗੇ, ਸੰਗਤ ਵਿੱਚ ਆਵਾਂਗੇ, ਸਾਧ ਸੰਗ ਪ੍ਰਾਪਤ ਹੋਵੇਗੀ ਤੇ ਲਾਭ ਪ੍ਰਾਪਤ ਹੋਏਗਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ

0: ਸਦਾ ਸੁਖ ਭਾਈ। हे ਭਾਈ, ਜੇ ਤੂੰ ਸਦਾ ਹੀ ਸੁਖ ਚਾਹੁੰਦਾ, ਚਾਹੁੰਦਾ ਕਿ ਦੁੱਖ ਮੇਰੇ ਨੇੜੇ ਨਾ ਆਵੇ, ਮੈਂ ਕਿਸੇ ਮੁਸੀਬਤ ਵਿੱਚ ਨਾ ਫਸਾਂ, ਹਮੇਸ਼ਾ ਹੀ ਖੁਸ਼ ਰਵਾਂ, ਸਾਹਿਬ ਆਖਦੇ ਨੇ ਇੱਕ ਕੰਮ ਕਰ। ਕਿਹੜਾ?
1: ਜੇ ਲੋੜੇ ਸਦਾ ਸੁਖ ਪਾਈ, ਸਾਧ ਸੰਗਤ ਗੁਰ ਹੈ ਬਤਾਈ, ਸਾਧ ਸੰਗਤ ਗੁਰ ਹੈ ਬਤਾਈ।
0: ਫਿਰ ਗੁਰੂ ਦੱਸਦਾ, ਜੀਵ ਤੂੰ ਸੰਗਤ ਵਿੱਚ ਜਾ, ਜਦੋਂ ਸੰਗਤ ਵਿੱਚ ਜਾਏਗਾ ਸੁਖ ਹੀ ਸੁਖ ਮਿਲੇਗਾ, ਦੁੱਖ ਤੇਰੇ ਨੇੜੇ ਨਹੀਂ ਆਵੇਗਾ, ਸੰਗਤ ਕਰਨ ਦਾ ਇਹੀ ਤੇ ਲਾਭ ਹੈ। ਤੇ ਸਾਹਿਬ ਆਖਦੇ ਨੇ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰੇ, ਉਤਰ ਗਏ, ਉਹਦਾ ਉਧਾਰ ਹੋ ਗਿਆ। ਜਿਹੜਾ ਸੰਗਤ ਦੇ ਨਾਲ ਆ ਮਿਲਿਆ ਤੇ ਜਿਹੜਾ ਸੰਗਤ ਨਾਲੋਂ ਟੁੱਟ ਗਿਆ ਉਹ ਕਾਲਾ ਹੋ ਗਿਆ, ਜੇ ਕੋਈ ਸੰਗਤ ਨਾਲੋਂ ਨਿਖੜ ਗਏ, ਸੰਗਤ ਨਾਲੋਂ ਸੰਬੰਧ ਟੁੱਟ ਗਏ, ਗੁਰੂ ਨਾਲੋਂ ਵੱਖਰਾ ਹੋ ਗਏ, ਗੁਰੂ ਤੋਂ ਬੇਮੁਖ ਹੋ ਗਏ, ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਏ ਉਹ ਕਾਲਾ ਹੋ ਜਾਂਦਾ।
1: ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਪੱਬਰ ਤੂੰ ਹਰਿਆਵਲਾ।
0: ਪੱਬਰ ਕਹਿੰਦੇ ਨੇ ਸਰੋਵਰ,
1: ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ।
0: ਕਿਤਨਾ ਖੂਬਸੂਰਤ ਹੈ, ਤੇਰੇ ਅੰਦਰ ਸੋਨੇ ਦੇ ਰੰਗ ਵਰਗੇ ਕਮਲ ਦੇ ਫੁੱਲ ਖਿਲੇ ਹੋਏ ਨੇ, ਕਿੰਨਾ ਚੰਗਾ ਤੇ ਸੋਹਣਾ ਸੁੰਡਣਾ ਲੱਗ ਰਹੇ। ਇਹ ਇਤਨਾ ਖੂਬਸੂਰਤ ਕਿਉਂ ਹੈ? ਕਿਉਂਕਿ ਸੰਬੰਧ ਸੋਮੇ ਨਾਲ ਸੰਬੰਧ ਜੁੜਿਆ ਹੋਏ। ਅੱਜ ਸਾਹਿਬ ਫਿਰ ਆਏ ਨੇ, ਵੇਖਦੇ ਨੇ ਇਹ ਸਰੋਵਰ ਇਤਨਾ ਖੂਬਸੂਰਤ ਇਤਨਾ ਅੱਛਾ, ਨਾ ਇਸ ਦੇ ਵਿੱਚ ਅੱਜ ਫੁੱਲ ਨੇ, ਨਾ ਉਹ ਪਾਣੀ, ਨਾ ਉਹ ਸੁੰਦਰਤਾ, ਕਾਲਾ ਹੋ ਗਏ।
1: ਕਹਿ ਦੋਖੜੇ ਸੜਿਓ ਕਾਲੀ ਹੋਈ ਆ ਜੋਹਰੀ।
0: ਪੁੱਛ ਕੀਤੀ ਸਾਹਿਬਾ ਨੇ, ਓਏ ਕਿਹੜੇ ਦੁੱਖ ਦੇ ਨਾਲ ਸੜ ਗਏ, ਤੇਰੀ ਦਿਹੋਰੀ ਕਾਲੀ ਕਿਉਂ ਹੋ ਗਈ ਏ, ਕੀ ਕਾਰਨ ਬਣਿਆ?
1: ਸਰੋਵਰ ਜਵਾਬ ਦਿੰਦਾ, ਸਾਹਿਬ ਜੀ
0: ਮੇਰਾ ਸੰਬੰਧ ਉਸ ਸੋਮੇ ਚਸ਼ਮੇ ਨਾਲ ਜੁੜਿਆ ਸੀ, ਅੱਜ ਉਹ ਮੇਰਾ ਸੰਬੰਧ ਟੁੱਟ ਗਏ, ਮੈਂ ਉਸ ਤੋਂ ਜੁਦਾ ਹੋ ਗਿਆ, ਇਸ ਲਈ ਮੇਰੀ ਜਹੋਰੀ ਕਾਲੀ ਹੋ ਗਈ, ਮੈਂ ਸੜ ਕੇ ਕਾਲਾ ਸਿਆਹ ਹੋ ਗਿਆ, ਕਿਉਂਕਿ ਸੰਬੰਧ ਟੁੱਟ ਗਏ। ਇਸੇ ਤਰ੍ਹਾਂ ਜਿਨ੍ਹੇ ਆਪਣਾ ਸੰਬੰਧ ਗੁਰੂ ਦੇ ਨਾਲ ਜੋੜ ਲਿਆ, ਸੰਗਤ ਦੇ ਨਾਲ ਜੋੜ ਲਿਆ, ਸੰਗਤ ਵਿੱਚ ਆ ਗਿਆ, ਉਹ ਹਰਿਆਵਲ ਹੈ, ਉਹ ਸਰੋਵਰ ਤੀਰ ਤਰ੍ਹਾਂ ਖੂਬਸੂਰਤ ਹੈ। ਜਿਹਦਾ ਸੰਬੰਧ ਟੁੱਟ ਗਿਆ ਕਾਲਾ ਸਿਆਹ ਹੋ ਜਾਂਦਾ ਹੈ। ਅਸੀਂ ਸੰਬੰਧ ਤੋੜਨਾ ਨਹੀਂ, ਸੰਬੰਧ ਜੋੜਨਾ, ਸਗੋਂ ਟੁੱਟਿਆਂ ਨੂੰ ਵੀ ਇਸ ਦਰ ਤੇ ਲਿਆਉਣਾ, ਆਖਣਾ ਭਾਈ ਸੰਗਤ ਵਿੱਚ ਆ, ਜਿਹੜਾ ਸੰਗਤ ਵਿੱਚ ਆ ਗਿਆ ਉਸ ਤਰ ਗਿਆ, ਆਓ ਪਿਆਰ ਸਤ ਸਾਰੇ ਮਿਲ

ਪੰਜਾਂ ਸਿੰਘਾਂ ਦੇ ਦੋ ਹੋਰ ਜਥੇ ਭੇਜੇ ਜੋ ਵੈਰੀਆਂ ਦੇ ਆਹੂ ਲਾਉਂਦੇ ਹੋਏ ਅੰਤ ਸ਼ਹਾਦਤ ਦਾ ਜਾਂ ਪੀ ਗਏ। ਇਹ ਦੇਖ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਡੋਲੇ ਫਰਕ ਉੱਠੇ ਅਤੇ ਕਰਗੀਧਰ ਪਾਤਸ਼ਾਹ ਪਾਸ ਆ ਕੇ ਬੇਨਤੀ ਕਰਨ ਲੱਗੇ, ਮਹਾਰਾਜ ਮੈਨੂੰ ਵੀ ਮੈਦਾਨੇ ਜੰਗ ਵਿੱਚ ਜੂਝਣ ਦੀ ਆਗਿਆ ਬਖਸ਼ੋ। ਇਹ ਸੁਣ ਕੇ ਕਰਗੀਧਰ ਪਾਤਸ਼ਾਹ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਤੇ ਆਪਣੇ ਹੱਥੀ ਸਾਹਿਬਜ਼ਾਦੇ ਨੂੰ ਸ੍ਰੀ ਸਾਹਿਬ ਸੌਂਪ ਕੇ ਮੈਦਾਨੀ ਜੰਗ ਵੱਲ ਤੁਰ ਦਿੱਤਾ। ਜਦੋਂ ਸਾਹਿਬਜ਼ਾਦੇ ਨੂੰ ਵੈਰੀਆਂ ਨੇ ਆਪਣੇ ਵੱਲ ਆਉਂਦਿਆਂ ਵੇਖਿਆ ਤਾਂ ਜਿੱਧਰ ਵੀ ਕਿਸੇ ਦਾ ਮੂੰਹ ਹੋਇਆ ਉਧਰ ਹੀ ਭੱਜ ਉੱਠੇ। ਇਹ ਦੇਖ ਕੇ ਵਜ਼ੀਰ ਖਾਨ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗਾ, ਉਹ ਭੱਜੀਓ, ਸ਼ਰਮ ਨਹੀਂ ਆਉਂਦੀ ਪਿਛਾਂ ਨਸਦਿਆਂ ਨੂੰ ਇੱਕ ਬੱਚੇ ਦੇ ਸਾਹਮਣੇ ਕੰਡ ਕਰਕੇ ਭੱਜਣਾ, ਇਹੋ ਤੁਹਾਡੀ ਸੂਰਮਤਾਈ ਹੈ, ਟਕੜੇ ਹੋ ਕੇ ਹੱਲਾ ਕਰੋ। ਇਹ ਮਿਹਣੇ ਸੁਣ ਕੇ ਵੈਰੀ ਟਕਰੇ ਵਾਸਤੇ ਅੱਗੇ ਵਧੇ। ਇਧਰ ਕਲਗੀਧਰ ਦੇ 20 ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਹੋ ਕੇ ਘੋੜੇ ਤੇ ਸਵਾਰ, ਲੈ ਕੇ ਹੱਥ ਵਿੱਚ ਨੰਗੀ ਤਲਵਾਰ, ਜੋਸ਼ ਵਿੱਚ ਪਏ ਪਿੱਤਿਆਂ ਨੇ ਵੈਰੀ ਤੇ ਇੱਕ ਜ਼ੋਰਦਾਰ ਤਾਵਾ ਹੈ ਕਿਉਂ ਬੋਲਿਆ ਵੀ।